ਸਾਰਾ ਹਾਉ ਸੱਚ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਟ ਨਾ ਜਾਏ ਨਾ ਉਹ ਮਰਾਏ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਈ ਨਾ ਕੋ ਹੋਆ ਨਾ ਕੋ ਹੋਏ

ਵਹਿ ਬਾਜ ਸੁਨਾਤ ਰਾਗੂਜਰੀ ਮਹੱਲਾ ਚੌਥਾ ਹਰ ਕੇ ਜਨਮ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸੇ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸੇ ਮੇਰੇ ਮੀ ਗੁਰਦੇਵੋ ਮੁਖ ਰਾਮ ਨਾਮ ਪ੍ਰਗਾਸੇ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਮਿਲੈ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸੇ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸੇ ਰਾ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀ ਉਪਰਿਆ ਸੈਲ ਪੱਥਰ ਮਹਿ ਜੰਤ ਉਪਾਇ ਤਾਂ ਕਰ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ

ਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਪਾਛੈ ਬਚਰੇ ਛਰਿਆ ਤਿੰਨ ਕਵਣ ਖਲਾਂ ਵੈ ਕਵਣ ਚੁਗਾ ਵੈ ਮਨ ਮਹਿ ਸਿਮਰਨ ਕਰਿਆ ਸਭਨ ਦਾਨ ਦਸ ਅਸ਼ਟ ਸੁਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ

ਹਾਰਾ ਕਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਘੜ ਘੜ ਅੰਤਰ ਸਰਮ ਨਿਰੰਤਰ ਜੀ ਹਰ ਇੱਕ ਪੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋ ਜਿਵ ਡਾਣਾ

ਨਾਨਕ ਤਿੰਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵੇ ਆਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ।

ਤਬ ਤਪ ਅਜਿਹਾ ਬੇਨਤਾ ਤੇਰੇ ਅਨੇਕ ਪੜਹਿ ਬੋ ਸਿਮਰਤ ਸਾਸ ਜੀ ਕਰ ਕਰਿਆ ਖੱਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਹੈ ਮੇਰੇ ਹਰ ਭਗਵੰਤਾ।

ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। ਤੁਧ ਆਪੇ ਸ੍ਰੇਠ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ।

ਜੋਗੀ ਮੈਲ ਜਿਸ ਨੂੰ ਤੂੰ ਜਾਣਾ ਹੈ ਸੋਈ ਜਣ ਜਾਣੈ ਹਰ ਗੁਣ ਸਦਹੀ ਆਖ ਵਖਾਣੈ ਜਿਨ ਹਰ ਸੇਵੇ ਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰਣ ਕੋਏ ਤੂੰ ਕਰ ਕਰ ਵੇਖੈ ਜਣ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਬ ਰੜਾਈ ਭਈ ਲਿਨ ਵਾਸਾ ਪਾਣੀ ਪਾਵਕ ਤਿਨਹ ਕੀਆ ਪੰਖ ਜੋ ਮੋਹ ਪਗਨ ਚਾਲੈ ਹਮ ਦੇਖਾ ਤਹ ਡੂਬੀਰੇ ਮਨ ਏਕ ਨ ਚੇਤ ਸਮੂਣ ਮਨਾਓ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਹਿਆ ਪ੍ਰਣਮਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵੀ ਸਰਿਆ ਆਸਾ ਮੁਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦਿਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ

ਫਤਿਹ ਪਾਤਸ਼ਾਹੀ ਦਸਵੀਂ ਚਾਉ ਪਈ ਪੁਨਰਾਛਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹ ਪਨ ਬ੍ਰਿਸ਼ਟ ਗਗਨ ਤੇ ਭਈ ਸਭਨੇ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟ ਦਾਹ ਗਰੀਬਨ ਬਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਸ ਜਨ ਮੋਹਲੇ ਉਬਾਰੇ ਕਬਿਓ ਬਾਚ ਬੇਨਤੀ ਚਾ ਪਈ ਅਮਰੀ ਕਰੋ ਹਾਦਰ ਛਾ ਪੂਰਨ ਹੋਏ ਚਿੱਤ ਕੀ ਇੱਛਾ

ਮੋਹਿ ਬਚਾ ਬਹੁ ਸੁਖੀ ਬਸਾਈ ਮੋਰੋ ਪਰਵਾਰਾਉ ਸੇਵਕ ਸਿੱਖ ਸਬਾਈ ਕਰਤਾ ਰਾਉ ਮੋਰ ਅੱਛਾ ਨਿਜ ਕਰ ਦੈ ਕਰੀਐ ਸਭ ਬੈਰਨ ਕੋ ਆਸ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਔਰ ਨ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਣ ਚੁਣ ਸਤਰ ਹਮਾਰੇ ਮਾਰੀਆ ਹੈ ਆਪ ਹੱਸਦਾ ਮੁਝੈ ਅਬਰਿਐ ਮਰਨ ਕਾਲ ਕਾ ਤ੍ਰਾਸਨ ਬਰਿਐ ਹੋ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਧੁਜ ਜਿਉ ਕਰੇ ਹੋ ਰੱਛਾ ਰੱਖ ਲੇ ਹੋ ਮੋਹਿ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਾਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਰਾਉ ਕਾਲ ਪਾਏ ਸਿਵ ਜੂ ਅਵਤਰਾਉ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦਨਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਫਲ ਮੋ ਬਦਕੀਓ

ਕੀ ਪੀਰ ਪਛਾਣਤ ਚਿੱਠੀ ਤੇ ਕੁੰਚਰਿਆ ਸਤੂਲਾ ਸਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾ ਰਾਉ ਪ੍ਰਜਾ ਧਰ ਤਬ ਦੇਹ ਪਾਰਾ ਜਬ ਆ ਕਰ ਕਰ ਤੁਹ ਕਬ ਹੋਂ ਤੁਮ ਮੈਂ ਮਿਲਤ ਦੇਹ ਧਰ ਸਭ ਹੋਂ ਜਿੱਤੇ ਬਦਨੋ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਜੋ ਚਾਰੈ ਤੁਮ ਸਭ ਹੀ ਤੇ ਰਹਿਤਨ ਡਾਲਮ ਬਹੁ ਜਾਨ ਤੋ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਭੋ ਆਦਿ ਅਨੀਲਾ ਨਾਦ ਅਸੰਭ ਤਾਂ ਕਾ ਮੋੜੋ ਚਾਰਦ ਭੇਦਾ ਜਾਕੋ ਭੇਵਨ ਪਾਵਨ ਬੇਦਾ ਤਾ ਕੋ ਕਰ ਪਾਹਨ ਅਨਮਾਨਤ ਮਾਹ ਮੂੜ ਕਛ ਭੇਦ ਨ ਜਾਣਤੈ ਮਾਹ ਦੇਵ ਕੋ ਕਹਿਤ ਸਦਾ ਸੇਵੋ ਨਿਰੰਕਾਰ ਕਾ ਚੀਨਤ ਨਹਿ ਭੇਵ ਆਪੇ ਆਪਣੀ ਬੁੱਧ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਬਿਨ ਸਜਾਉ ਪ੍ਰਥਮ ਸੰਸਾਰਾ ਇੱਕ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਪੰਡਜ ਜੇ ਰਜੋ ਸੇ ਤਜ ਕੀਨੀ ਉਤ ਭੁਜ ਖਾਨ ਬਹਰ ਰਥ ਦੀਨੀ ਕਹੁ ਫੂਲ ਰਾਜਾ ਹਾਂ ਬੈਠਾ ਕਹੁ ਸਿਮਟ ਭਏ ਸ਼ੰਕਰ ਕਾਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸੁਜੰਭਵ

ਰਲ ਘਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੁਖ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹਿ ਆਹੈ ਤ੍ਰਿਛਾ ਹੋਇ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟਰ ਤਤਕਾਲਾ ਹੋ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰ ਹੋ ਤਾ ਕੇ ਤਾਪ ਤਨਕ ਮਹਿ ਹਰ ਹੋ ਰਿਧ ਸਿਧ ਕਰਮ ਸਭ ਹੋਈ ਦੁੜ ਛਾਂ ਛੁਪ ਸਕੈ ਨ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਪਾਸ ਤੇ ਤਾਹੋ ਬਾਰਾ ਜਿਨ ਡਰ ਨਾਮ ਤਿਹਾਰੂ ਕਹਾ ਦਰਦ ਦੁੜ ਦੁੱਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹੱਥ ਦੈ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੁੱਖ ਤੇ ਲਿਹੋ ਬਚਾਈ

ਦੁਸ਼ਟ ਦੁਖੀ ਅਨਕੋਛਾ ਕਰਤਾ ਸ੍ਰੀ ਅਸ ਧੁਜ ਜਾ ਭਏ ਦਿਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਥ ਸਭਿਆਪਤ ਕੋਈ ਅੜਿਲ।

ਕੋ ਬਿਸਨ ਮਹੇਸ਼ ਕੋਟਿੰਦਰ ਬ੍ਰਹਮ ਕਿਤੇ ਰਾਸਸ ਕਰੋਰ ਜਲੇਸ਼ ਦੁਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇ ਤੋ ਸੁਰਗ ਬਾਸ ਰੰਗ ਬਰਕਰੰਗ ਸਗਰੀ ਪੁਰੀ ਸਮੇਤ ਚੌਪਾਈ ਜੋ ਇਹ ਕਥਾ ਸੁਣੈ ਅਰਗਾ ਵੈ ਦੁਖ ਪਾਪ ਤੇ ਨਿਕਟ ਨ ਆਵੈ ਬਿਸਨ ਭਗਤ ਕੀ ਇਹ ਫਲ ਹੋਈ ਆਦਿ ਬਿਆ ਛੁਪ ਸਕੈ ਨ ਕੋਈ ਸੰਮਤ 1755 ਹਾਂਡਵਦੀ ਪ੍ਰਥਮ ਸੁਖ ਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਰ ਪਰੀ ਲਹੁ ਲਿਓ ਸੁਧਾਰਾ ਦੋਹਰਾ ਨੇਤਰ ਤੁਮਕੇ ਚਰਨ ਤਾਰੂ ਸਤਦਰਵ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਗਵਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਾਤ ਸਬਾਦ ਬੇਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਅੰਖ ਤਰੇ ਨਹੀਂ ਆਨੇਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨੇਓ ਸਿਮਰਤ ਸਾਸਰ ਬੇਦ ਸਬੈ

ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵਧੀਆ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾ ਮਣ ਆਈਆਂ, ਸ਼ਬਦ ਉਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰੇ ਆ ਤੂੰ ਸਦਾ ਦਹੋ ਹਰਨਾਲੇ, ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ

ਭੋਜਨ ਭੁੱਖਾ ਸਭ ਗਵਾਈਆਂ, ਘਰ ਸ਼ਾਂਤ ਸੁੱਖ ਮਨ ਐ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨੋ ਕੀਤਾ ਗੁਰੂ ਵਿਟਾ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸਭ ਥਰੋ ਪਿਆਰੋ, ਸਾਜਾ ਨਾਮੇ ਨਾ ਆਧਾ ਦੋ। ਬਾਜੀ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਬਾਜੇ, ਕਲਾ ਜਿਤ ਕਰ ਧਾੜੀਆ। ਪੰਚ ਦੋ ਤੋ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰਕਣ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਵਾ, ਤਿਤ ਘਰ ਅਨਹਦ ਵਾਜੇ।

ਕੀਰਤਨ ਦੀ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਜੀ ਭੁੱਲ ਚੁੱਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਸ ਸਭ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ ਆਓ ਸਰਨ ਕਰੀਏ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ।

ਸ੍ਰੀ ਗੁਰ ਸ਼ਬਦ ਕਮਾਏ ਜਿਨਾ ਜੀਤੇ ਪੰਚ ਬੇਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇਹ ਪ੍ਰਸਾਦ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਦਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ, ਸ਼ਾਮਾਂ ਦੇ ਵਕਤ ਗੁਰੂ ਦਰਬਾਰ ਅੰਦਰ ਸਬਾਏ ਮਾਨ ਹੋ ਕੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ, ਅੰਮ੍ਰਿਤ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਗੁਰੂ ਕੀ ਸਤ ਸੰਗਤ ਕਰਨ ਦਾ ਸੁਭਾਗ ਸਮਾਂ ਮਹਾਰਾਜ ਜੀ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਜੋ ਪਾਵਨ ਸਿੱਖ ਇਤਿਹਾਸ ਦੇ ਅਖੀਰ ਤੇ ਕਵੀ ਜੀ, ਜਿਵੇਂ ਰਾਜ ਬਦਲ ਨਾਲ ਸਿੱਖਾਂ ਦੀ ਸਿੱਖੀ ਦੀ ਦਸ਼ਾ ਬਦਲੀ ਹੈ, ਸਮਾਜ ਦੀ ਦਸ਼ਾ ਬਦਲੀ ਹੈ, ਪੰਜਾਬ ਦੀ ਖਾਸ ਕਰਕੇ ਉਹ ਬਿਆਨ ਕਰ ਰਹੇ ਨੇ। ਜਿਵੇਂ ਜਿਵੇਂ ਅੰਗਰੇਜ਼ੀ ਰਾਜ ਦਾ ਪ੍ਰਭਾਵ ਪਿਆ ਹੈ, ਸਭ ਤੋਂ ਪਹਿਲਾਂ ਸਿੱਖ ਧਰਮ ਅਤੇ ਸਿੱਖੀ 'ਤੇ ਅਟੈਕ ਹੋਇਆ ਹੈ। ਗੁਰਦੁਆਰੇ ਸਾਹਿਬ ਸਿੱਖੀ ਦਾ ਕੇਂਦਰ ਸਨ, ਗੁਰਮਤ ਦਾ ਇਹ ਮੁਜਸਮੇ ਸਨ, ਜਿੱਥੋਂ ਗੁਰਮਤ ਦਾ ਜਲ, ਨਾਮ ਦਾ ਜਲ, ਸਭ ਗੁਣਾਂ ਦਾ ਜਲ, ਅੰਮ੍ਰਿਤ ਦਾ ਜਲ ਫੁੱਟ ਫੁੱਟ ਪੈਂਦਾ। ਇਹਨਾਂ 'ਤੇ ਮਹੰਤਾਂ ਨੂੰ ਹੱਥਾਂ ਵਿੱਚ ਲੈ ਕੇ ਖੁੱਲ੍ਹ ਦੇ ਕੇ ਕਿਵੇਂ ਵਿਗਾੜ ਕੀਤੀ ਮਰਿਆਦਾ ਵਿੱਚ ਸਥਾਨਾਂ ਦੀ। ਸੋ ਤਾਂ ਕਿ ਧਰਮ ਪੱਖੋਂ ਸਿੱਖ ਹਾਰ ਜਾਣ, ਪਿੱਛੇ ਹੋ ਜਾਣ, ਫਿਰ ਕੋਈ ਖਤਰਾ ਨਹੀਂ। ਕਵੀ ਜੀ ਉਸ ਵੇਲੇ ਦਾ ਅੰਗਰੇਜ਼ੀ ਰਾਜ ਜਦੋਂ ਜ਼ੋਰਾਂ 'ਤੇ ਸੀ ਅਤੇ ਸਿੱਖੀ ਕਮਜ਼ੋਰ ਪਈ ਆ, ਉਸ ਵੇਲੇ ਦਾ ਬਿਆਨ ਹੁਣ ਕਰ ਰਹੇ ਨੇ। ਕੁਝ ਕੱਲ੍ਹ ਕੀਤਾ ਸੀ, ਸਿੰਘ ਪਹਿਲਾਂ ਵਾਲੇ ਨਹੀਂ ਰਹਿ ਗਏ, ਜਿਹੜੇ ਰਹਿ ਗਏ ਸੀ ਫੜ ਲਏ ਸੀ ਸਿੱਖ ਰਾਜ ਤੋਂ ਬਾਅਦ, ਜਾਣ ਤੋਂ ਬਾਅਦ ਉਹਨਾਂ ਨੂੰ ਫੜ ਕੇ ਪੂਰਬ ਦੇ ਵਿੱਚ ਕਾਲੇ ਪਾਣੀ ਆਦਿਕ, ਯੂਪੀ ਆਦਿਕ ਦੇ ਵੱਡੀਆਂ ਵੱਡੀਆਂ ਕਿਲਿਆਂ ਵਿੱਚ ਕੈਦ ਕਰ ਦਿੱਤਾ, ਪੰਜਾਬ ਦੇਸ਼ ਤੋਂ ਦੂਰ ਪ੍ਰਦੇਸ਼ ਵਿੱਚ ਜਗੀਰਾਂ ਜ਼ਬਤ ਕਰ ਲਈਆਂ। ਉਹਨਾਂ ਦਾ ਉੱਥੇ ਹੀ ਦੇਹਾਂਤ ਹੋ ਗਿਆ। ਦੇਹਾਂਤ ਹੋਣ ਤੋਂ ਬਾਅਦ ਥੋੜ੍ਹੀਆਂ ਬਹੁਤੀਆਂ ਉਹਨਾਂ ਦੀ ਔਲਾਦ ਨੂੰ ਦਿੱਤੀਆਂ ਗਈਆਂ, ਗੁਜ਼ਾਰੇ ਮਾਤਰ, ਇੰਨੀ ਸਖਤੀ ਕੀਤੀ ਗਈ। ਇਸ ਕਰਕੇ ਜਦੋਂ ਕੋਈ ਫਿਰ ਪੱਖ ਵਾਲਾ ਨਾ ਰਹਿ ਗਿਆ ਤਾਂ ਫਿਰ ਸਿੱਖੀ ਨੂੰ ਚਾਰ ਚਪੇਰਿਓਂ ਖਤਰਾ ਸੀ। ਇਹੋ ਜਿਹੀ ਹਾਲਤ ਹੋਈ। ਥੋੜ੍ਹੀ ਜਿਹੀ ਰਾਜਿਆਂ ਨੇ ਜਿਹੜੇ ਧਰਮੀ ਸੀ, ਪਟਿਆਲੇ ਵਾਲੇ ਰਾਜੇ ਦਾ ਜ਼ਿਕਰ ਕੀਤਾ ਹੈ, ਮਹਾਰਾਜਾ ਨਰਿੰਦਰ ਸਿੰਘ ਦਾ, ਉਹਨੇ ਆਪਣੀ ਰਿਆਸਤ ਵਿੱਚ ਸਿੱਖੀ ਰੱਖੀ, ਆਪਣੀ ਫੌਜ ਵਿੱਚ ਆਂਚ ਨਹੀਂ ਆਉਣ ਦਿੱਤੀ। ਪੰਜ ਖਕਾਰੀ ਪੂਰੀ ਰਹਿਤ ਨਿਤਨੇਮ। ਫਿਰ ਇਸ ਤਰ੍ਹਾਂ ਵਿੱਚੋਂ ਬਾਬਾ ਰਾਮ ਸਿੰਘ ਜੀ ਨਾਮਧਾਰੀ ਆਏ, ਉਹਨਾਂ ਨੇ ਜ਼ੋਰ ਨਾਲ ਫਿਰ ਮਰਿਆਦਾ ਕਾਇਮ ਕੀਤੀ, ਬੜੀ ਸਖਤ ਮਰਿਆਦਾ, ਕੇਸੀ ਨਹਾਉਂਦੇ ਸੀ, ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ ਕੀਤਾ, ਫਿਰ ਮਰਿਆਦਾ ਕਾਇਮ ਕੀਤੀ ਇਹਨਾਂ ਨੇ। ਫਿਰ ਇਹਨਾਂ ਨੇ ਵੀ ਜਦੋਂ ਜ਼ੁਲਮ ਬਹੁਤ ਹੋ ਰਿਹਾ ਸੀ, ਸ਼ਰੇਆਮ ਗਊਆਂ ਗਊ ਵੱਧ ਹੋਣ ਲੱਗ ਗਿਆ ਸੀ ਪੰਜਾਬ ਦੀ ਧਰਤੀ 'ਤੇ, ਉਹਨਾਂ ਨੂੰ ਸਹਾਰਿਆ ਨਹੀਂ ਗਿਆ, ਨਾਮਧਾਰੀਆਂ ਨੇ ਬੁੱਚੜ ਵੱਢ ਦਿੱਤੇ, ਅਤੇ ਫਿਰ ਉਹਨਾਂ ਨੂੰ ਅੰਗਰੇਜ਼ਾਂ ਨੇ ਭਾਵੇਂ ਉਹਨਾਂ ਤੋਂ ਬਿਨਾਂ ਪੁੱਛੇ ਉਹਨਾਂ ਨੂੰ ਵੀ ਫੜ ਕੇ ਬਹਾਨਾ ਭਾਲਦੇ ਸੀ ਅਤੇ ਕਾਲੇ ਪਾਣੀ ਭੇਜ ਦਿੱਤਾ। ਫਿਰ ਉਹਨਾਂ ਔਖੇ ਵੇਲੇ ਫਿਰ ਉਹ ਸਿੱਖੀ ਦੀ ਬੂਟੀ ਨੂੰ ਫੈਲਾਇਆ, ਇਹ ਫੁਲਵਾੜੀ ਨੂੰ। ਇਸ ਤਰ੍ਹਾਂ ਦਾ ਇਹ ਪੰਜਾਬ ਦਾ ਇਤਿਹਾਸ ਹੈ। ਜਦੋਂ ਖਾਸ ਕਰਕੇ ਪੰਜਾਬ ਗੁਲਾਮ ਹੋਇਆ, ਉਦੋਂ ਸਿੱਖੀ ਨੂੰ ਬਹੁਤ ਵੱਡਾ ਵੱਟਾ ਲੱਗਾ ਵਾ, ਅਤੇ ਅੱਗੇ ਦਾ ਪ੍ਰਸੰਗ ਹੋਰ ਅੰਗਰੇਜ਼ੀ ਰਾਜ ਵੇਲੇ ਦਾ ਕਵੀ ਜੀ ਦੱਸ ਰਹੇ ਨੇ, ਜਿਵੇਂ ਪ੍ਰਸੰਗ ਆ ਰਿਹਾ, ਸਰਵਣ ਕਰਨਾ ਕਰੀਏ ਜੀ।
1: ਪਾਲਕ ਪੁਜਾਰੀ ਗੁਰਦੁਆਰੇ ਇੱਥੇ ਕਾਰਵਾਰੀ,
0: ਜਿਹੜੇ ਗੁਰਦੁਆਰਿਆਂ ਦੇ ਵਿੱਚ ਕਾਰਦਾਰੀ ਪ੍ਰਬੰਧਕ ਸਨ, ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਵਾਲੇ ਪ੍ਰਬੰਧਕ ਤੇ ਉਹ ਸੋ ਪੁਜਾਰੀ ਸਨ ਜੋ ਮਹੰਤ ਸਨ ਉਦਾਸੀ
1: ਸੋ ਤੋ ਸੋਏ ਰਹੇ ਭਾਰੀ ਪਰਮਾਦੀ ਥਾਇ ਕੈ
0: ਉਹ ਤਾਂ ਪਰਮਾਦੀ ਹੋ ਕੇ ਆਲਸੀ ਹੋ ਕੇ ਨਿਟਾਲ ਹੋ ਕੇ ਬੇਪਰਵਾਹ ਹੋ ਕੇ ਸੌਂ ਗਏ ਪ੍ਰਬੰਧ ਉਹਨਾਂ ਨੇ ਸੋਹਣਾ ਛੱਡ ਦਿੱਤਾ ਪ੍ਰਚਾਰ ਧਰਮ ਪ੍ਰਚਾਰ ਹੈ ਮਰਜ਼ਾਦਾ ਅਤੇ ਮਾਇਆ ਗੋਲਕਾਂ ਦੀ ਵਰਤ ਕੇ ਪਰਮਾਦੀ ਹੋ ਗਏ ਵਿਕਾਰਾਂ ਵਿੱਚ ਲੰਪਟ ਹੋ ਗਏ ਕੁਕਰਮ ਕਰਨ ਲੱਗ ਪਏ ਅਤੇ ਇਸ ਤਰੀਕੇ ਨਾਲ ਉਹ ਜਿਹੜੇ ਪੁਜਾਰੀ ਸਨ ਪਰਮਾਦੀ ਹੋ ਗਏ ਪਰਮਾਦੀ ਭਾਵ ਨਾਮ ਬਾਣੀ ਨੂੰ ਭੁੱਲ ਜਾਣ ਵਿਕਾਰਾਂ ਵਿੱਚ ਲੰਪਟ ਹੋ ਜਾਣਾ ਅਤੇ ਐਸਾ ਇਹ ਸੌਂ ਗਏ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹ ਵਾਹਿਗੁਰੂ ਨੂੰ ਛੱਡ ਕੇ ਤੈਨੂੰ ਨੀਂਦ ਕਿਵੇਂ ਆ ਗਈ ਮਾਇਆ ਦੇ ਮੋਹ ਦੀ ਇੰਨੀ ਨੀਂਦ ਤੈਨੂੰ ਕਿਵੇਂ ਆ ਗਈ ਇਹ ਤਾਂ ਆਈ ਹੈ ਫਿਰ ਨਾਲ ਹੀ ਕਹਿੰਦੇ ਮਹਾ ਮੋਹਨੀ ਦੂਤਾਂ ਲਾਈ ਬਹੁਤ ਮੋਹਤ ਖਿੱਚ ਲੈਣ ਵਾਲੀ ਜਿਹੜੀ ਸਮੇਤ ਦੂਤਾਂ ਦੇ ਕਾਮ ਕ੍ਰੋਧ ਦੇ ਲੋਭ ਮੋਹ ਹੰਕਾਰ ਦੇ ਸਮੇਤ ਇਹ ਮਾਇਆ ਲਾ ਦਿੱਤੀ ਉਹਨੇ ਇਹ ਖੁੱਲ ਦੇ ਦਿੱਤੀ ਗਈ ਨਾ ਵੀ ਜੋ ਮਰਜ਼ੀ ਕਰੋ ਤੁਸੀਂ ਅੰਗਰੇਜ਼ੀ ਸਰਕਾਰ ਤੁਹਾਡੇ ਨਾਲ ਆ ਤੁਹਾਡੀ ਪਿੱਠ 'ਤੇ ਖੜੋਤੀ ਹੈ ਸੋ ਉਸ ਵੇਲੇ ਐਸੀ ਹਾਲਤ ਹੋਈ ਪ੍ਰਮਾਦੀ ਹੋ ਗਏ ਵਿਕਾਰੀ ਹੋ ਗਏ
1: ਸਿੰਘ ਨਾਮ ਵਾਰੇ ਸਾਧ ਥੇ ਜੋ ਰਖਵਾਰੇ ਕਿਛ
0: ਜਿਹੜੇ ਕੁਝ ਸਿਧਾਂਤਾਂ ਦੇ ਰਖਵਾਲੇ ਸੀ

0: ਖਰਾਬ ਸੀ, ਮਛਟੰਡੇ ਸੀ। ਸਰਕਾਰ ਉਹਨਾਂ ਦੀ ਸੁਣਵਾਈ ਕਰਦੀ ਸੀ, ਉਹਨਾਂ ਦੇ ਵੱਲ ਖੜਦੀ ਸੀ, ਅਤੇ ਉਹ ਵਿਚਾਰੇ ਕਿਨਾਰੇ ਹੋ ਗਏ, ਛੱਡ ਕੇ ਹਾਰ ਕੇ ਚਲੇ ਗਏ।
1: ਭੂਪ ਸਰਦਾਰ ਜਿਹਾ ਲੇਤ ਨਾਹੀਂ ਸਾਰ ਵਿਹ।
0: ਅਤੇ ਜਿਹੜੇ ਸਿੱਖ ਸਰਦਾਰ ਸੀਗੇ ਨਾ, ਭੂਪ ਰਾਜੇ ਰਿਆਸਤਾਂ ਦੇ, ਉਹ ਵੀ ਸਾਰ ਨਹੀਂ ਉਹਨਾਂ ਨੇ ਵੀ ਨਹੀਂ ਲਈ ਉਸ ਵੇਲੇ, ਉਹਨਾਂ ਸਿੰਘਾਂ ਦੇ ਸਾਧੂਆਂ ਦੀ ਉਹਨਾਂ ਸਾਰ ਵੀ ਨਹੀਂ ਲਈ। ਇਹ ਹੋ ਸਕਦਾ ਵੀ ਜਿਹੜੇ ਇੱਧਰ ਰਿਆਸਤਾਂ ਦੇ ਅਧੀਨ ਸੀ ਉਹਨਾਂ 'ਚ ਤਾਂ ਸਾਰ ਲਈ ਹੋਣੀ ਹੈ, ਮਾਲਵੇ ਦੇ ਵਿੱਚ ਰਿਆਸਤਾਂ ਸੀ। ਜਿਹੜੇ ਹੁਣ ਅੰਗਰੇਜ਼ੀ ਰਾਜ ਦੇ ਅਧੀਨ ਹੈ ਤਾਂ ਉਹਨਾਂ ਨੇ ਉੱਥੇ ਜਾ ਕੇ ਸਾਰ ਲੈਣੀ ਸੀ, ਦੂਜੇ ਦਾ ਰਾਜ ਸੀ ਨਾ। ਇਸ ਤਰ੍ਹਾਂ ਕਰਕੇ ਉਹਨਾਂ ਨੇ ਵੀ ਕਹਿੰਦੇ ਸਾਰ ਨਹੀਂ ਲਈ, ਜਿਹੜੇ ਰਿਆਸਤਾਂ ਦੇ ਰਾਜੇ ਸਨ ਸਰਦਾਰ ਬਣੇ ਹੋਏ।
1: ਬਾਕੀ ਸਿੰਘ ਔਰ ਜਿਹੇ ਬੰਦੇ ਧੰਦੇ ਮਾਇਕ,
0: ਬਾਕੀ ਜਿਹੜੇ ਹੋਰ ਸਿੰਘ ਕੋਈ ਪਿੰਡਾਂ ਵਿੱਚ ਅਣਖ ਵਾਲੇ ਸਨ, ਸਿੱਖੀ ਸਰੂਪ ਵਿੱਚ ਪੂਰੇ ਸਨ ਖਾਲਸੇ, ਅਤੇ ਉਹ ਵੀ ਫਿਰ ਆਪਣੇ ਬੰਦੇ ਧੰਦੇ ਮਾਇਕ ਹੈ, ਮਾਇਆ ਕਮਾਉਣ ਵਾਸਤੇ ਕਿਰਤ ਕਾਰ ਵਿੱਚ ਮਾਇਆ ਦੇ ਧੰਦਿਆਂ ਵਿੱਚ ਬੰਨੇ ਗਏ। ਉਹ ਆਪਣੀ ਕਿਰਤ ਖੇਤੀ ਵਿੱਚ ਲੱਗ ਗਏ, ਕੋਈ ਹੋਰ ਵਪਾਰ ਵਣਜ ਵੀ, ਹੁਣ ਚਲੋ ਜਿਹੜਾ ਸਮਾਂ ਗਿਆ ਰਾਜ 'ਤੇ ਗਿਆ, ਆਪਣੀ ਸਿੱਖੀ ਆਪਣੀ ਰੋਜ਼ੀ ਰੋਟੀ ਖਾਓ, ਕਮਾਓ ਅਤੇ ਖਾਓ, ਸਿੱਖੀ ਆਪਣੀ ਨਿਭ ਜਾਵੇ ਇੰਨੀ ਬੜੀ। ਸੋ ਆਪਣੇ ਮਾਇਆ ਦੇ ਧੰਦੇ ਕਿਰਤ ਵਿਰਤ ਵਿੱਚ ਕੰਮ ਕਾਰੋ ਵਿੱਚ ਮਗਨ ਹੋ ਗਏ ਕਿ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਕਰਦਾ ਹੈ।
1: ਪਰ ਪੰਥੀ ਪਸ਼ੂਆਂ ਨੇ ਅਧਿਕਾ ਉਜਾਰੀ ਭਾਰੀ,
0: ਇੱਥੇ ਹੀ ਬਸ ਨਹੀਂ। ਫਿਰ ਸਿੱਖਾਂ ਦੇ ਜਿਹੜੇ ਗੁਰਦੁਆਰੇ ਸੀ, ਸਿੱਖੀ ਦਾ ਕੇਂਦਰ, ਉੱਥੋਂ ਪ੍ਰਚਾਰ ਬੰਦ ਹੋ ਗਿਆ, ਮਹੰਤ ਆਪ ਮੁਹਾਰੇ ਚੱਲ ਪਏ, ਅਤੇ ਪਰ ਪੰਥੀ ਜਿਹੜੇ ਪਰਾਏ ਪੰਥੀ ਹੋਰ ਸੀ, ਸਿੱਖ ਪੰਥ ਨੂੰ ਛੱਡ ਕੇ ਪਰ ਪੰਥੀ ਪਸ਼ੂਆਂ ਨੇ, ਪਰਾਏ ਪੰਥੀ ਰੂਪੀ ਪਸ਼ੂਆਂ ਨੇ ਵੀ ਆ ਕੇ ਫਿਰ ਵਿੱਚ ਪੰਜਾਬ ਦੇ ਅਧਕੈ ਉਜਾਰੀ ਪਾਰੀ। ਇਹ ਸਿੱਖੀ ਦੀ ਬਗੀਚੀ ਜਿਹੜੀ ਗੁਰੂ ਨਾਨਕ ਦੇਵ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਾਜੀ ਸਵਾਰੀ ਹੋਈ, ਇਹਨੂੰ ਬਹੁਤ ਭਾਰੀ ਉਜਾੜਿਆ, ਇਹਨੂੰ ਬਹੁਤ ਪੁੱਟਿਆ, ਖਰਾਬ ਕੀਤਾ।
1: ਸਿੱਖੀ ਦੀ ਜੋ ਤਿੱਖੀ ਬਾਰੀ ਭੋਗ ਮੋਖਦਾਇਕ,
0: ਜੋ ਸਿੱਖੀ ਦੀ ਬਹੁਤ ਤਿੱਖੀ ਬਗੀਚੀ ਸੀ ਸੋਹਣੀ, ਦੋਵੇਂ ਲੋਕਾਂ ਦੇ ਇਹ ਲੋਕ ਦੇ ਪਦਾਰਥ ਸੁੱਖ ਅਤੇ ਪਰਲੋਕ ਦੀ ਮੁਕਤੀ ਦੇਣ ਵਾਲੀ ਹੈ। ਜੋ ਸਿੱਧਾ ਨਾਮ ਨਾਲ ਨਾਤਾ ਜੋੜਿਆ ਨਾ, ਪਰਲੋਕ ਵਿੱਚ ਮੁਕਤ ਤਾਂ ਹੈ ਸਿੱਖ, ਜਿਉਂਦੇ ਜੀ ਬੰਧਨ ਕੱਟ ਲਈ, ਹਾਲਤ ਸੁੱਖ ਪਲਤ ਸੁੱਖ ਦੋ ਲੋਕਾਂ ਦੇ ਸੁੱਖ ਨੇ, ਹਾਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੈ ਕਮਾਣੇ ਪਾਪ ਚਿਰਾਣੇ, ਸਾਧ ਸੰਗਤ ਮਿਲ ਮੁਆ ਜੀਜੈ। ਇਹੋ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਸਿੱਖੀ ਵਿੱਚ ਦੋ ਲੋਕਾਂ ਦੇ ਸੁੱਖ ਨੇ, ਗੁਰੂ ਨਾਨਕ ਦੀ ਸਿੱਖੀ ਵਿੱਚ। ਅਤੇ ਇਹ ਸਿੱਖੀ ਦੀ ਬਗੀਚੀ ਨੂੰ ਸਿੱਖੀ ਸੀ ਥੀ ਜੋ ਤਿੱਖੀ ਬਾਰੀ, ਇਹ ਜੀ ਇਹਨੂੰ ਪਰਾਏ ਪੰਥਾਂ ਰੂਪੀ ਪਸ਼ੂਆਂ ਨੇ ਵੀ ਵਿੱਚ ਆ ਕੇ ਉਸ ਵੇਲੇ, ਅਤੇ ਸਾਧ ਸੰਗਤ ਜੀ ਉਜਾੜਿਆ ਹੈ, ਇਹਨੂੰ ਪੁੱਟਿਆ ਹੈ।
1: ਕਈ ਦਯਾਨੰਦੀ ਕਹਿੰਦੇ ਦਜੋ ਕੀ ਪਵਾਈ ਤੰਦੀ,
0: ਜਿਹੜੇ ਪਰ ਪੰਥੀ ਆਏ ਨੇ ਪਸ਼ੂ ਪਰਾਏ ਪੰਥੀ ਵਾਲੇ, ਜਿਹੜੇ ਗੁਰੂ ਨਾਨਕ ਦੇ ਮਿਸ਼ਨ ਦੇ ਐਂਟੀ ਨੇ। ਸੋ ਕਈ ਦਯਾਨੰਦੀ, ਕਈ ਕਿੰਨੇ ਕੁ ਦਯਾਨੰਦੀ ਹੋ ਗਏ, ਇਹ ਵਿਵੇਕਾਨੰਦ ਤੋਂ ਚੱਲਿਆ ਆਰੀਆ ਸਮਾਜੀਆਂ ਦਾ, ਹਿੰਦੂਆਂ ਦੇ ਵਿੱਚੋਂ ਨੇ, ਬਨਾਰਸ ਤੋਂ ਕਾਂਛੀ ਤੋਂ। ਵਿਵੇਕਾਨੰਦ ਦੇ ਲੇਖ ਪੜ੍ਹੀਏ ਤਾਂ ਬਹੁਤ ਗਿਆਨ ਵਾਲੇ ਹੁੰਦੇ ਨੇ, ਪਰ ਬਿਨਾਂ ਦੁਆ ਸ਼ੀਰਖਾ ਤੋਂ ਹੁੰਦੇ ਨੇ, ਵਾਕਿਆ ਹੀ ਵਿਵੇਕ ਸੀ। ਉਹ ਤੋਂ ਬਾਅਦ ਦਯਾਨੰਦ ਆਇਆ, ਇਹ ਫਿਰ ਸੋ ਕੱਟਰਪੰਥੀ ਹੋ ਗਿਆ, ਅਤੇ ਸਿੱਖੀ ਦੇ ਖਿਲਾਫ ਸੀ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਿਲਾਫ ਸੀ ਦਯਾਨੰਦ ਜਿਹੜਾ ਸੀ। ਵੱਡਾ ਹੋਸਪਿਟਲ ਲੁਧਿਆਣੇ ਵਿੱਚ ਇਹਦੇ ਨਾਂ 'ਤੇ ਬਣਾਇਆ ਆਰੀਆ ਸਮਾਜੀਆਂ ਨੇ, ਜਦੋਂ ਆਜ਼ਾਦ ਹੋ ਗਿਆ ਹਿੰਦੁਸਤਾਨ। ਸਿੱਖੀ ਦੇ ਖਿਲਾਫ ਸੀ, ਕਈ ਦਯਾਨੰਦੀ ਇਹ ਪ੍ਰਚਾਰ ਕਰਦਾ, ਬਹੁਤ ਲੋਕਾਂ ਨੂੰ ਇਹਨੇ ਮਗਰ ਲਾਇਆ, ਗਿਆਨੀ ਦਿੱਤ ਸਿੰਘ ਜੀ ਫਿਰ ਅੜੇ ਸੀ ਇਹਦੇ ਅੱਗੇ ਆ ਕੇ, ਸੋ ਉਹਨਾਂ ਨੂੰ ਪਤਾ ਲੱਗਾ ਸੀ ਨਾ, ਉਹ ਕਿਹਾ ਆ ਮੇਰੇ ਨਾਲ ਚਰਚਾ ਕਰ, ਡਿਬੇਟ ਕਰ ਮੇਰੇ ਨਾਲ ਆ ਕੇ, ਤੂੰ ਕਿਵੇਂ ਨਿੰਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਸਿੱਖੀ ਨੂੰ, ਗੁਰੂ ਨਾਨਕ ਦੇਵ ਨੂੰ, ਉਹਨਾਂ ਕੌਣਾ ਤੂੰ। ਫਿਰ ਭੱਜ ਗਿਆ ਸੀ ਸਾਧ ਸੰਗਤ ਜੀ। ਸੋ ਕਈ ਦਯਾਨੰਦੀ ਕਿਨੈ ਦਿਜੋ ਕੀ ਪਵਾਈ ਤੰਦੀ, ਕਈ ਜਿਹੜੇ ਸਿੱਖ ਸੀ ਉਹ ਦਯਾਨੰਦੀ ਹੋ ਗਏ ਆਰੀਆ ਸਮਾਜੀ, ਅਤੇ ਕਈਆਂ ਨੇ ਬ੍ਰਾਹਮਣਾਂ ਦੀ ਤੰਦੀ ਪਵਾ ਲਈ, ਸੂਤ ਜਨੇਊ ਪਵਾ ਲਿਆ।

0: ਕਈ ਬ੍ਰਾਹਮਣ ਬਣ ਗਏ ਹਿੰਦੂ ਵੀ, ਚਲੋ ਅੰਗਰੇਜ਼ ਨਾ ਕਿਤੇ ਫੜ ਕੇ ਕੈਦ ਕਰ ਦੇਣ, ਜਾਂ ਡਰਦੇ ਹੋਏ ਜਾਂ ਪ੍ਰਭਾਵ ਥੱਲੇ ਆ ਕੇ ਇਹਨਾਂ ਦੇ।
1: ਬੰਦੀ ਆ ਕੇ ਬੰਦੀ ਖਾਨੀ ਬਹੁ ਬੰਦੀ ਹੈ ਪਏ।
0: ਸੋ ਇਉਂ ਬੰਦੀਆਂ ਕੇ ਬੰਦੀ ਖਾਨੇ, ਬਹੁਤ ਪ੍ਰਾਏ ਪੰਥੀਆਂ ਦੇ ਜੋ ਆਪ ਹੀ ਕੈਦੀ ਸਨ, ਕਰਮਾ ਕਾਂਡ ਵਿੱਚ ਕੈਦ ਹੋਏ ਸੀ, ਉਹਨਾਂ ਦੇ ਬੰਦੀਆਂ ਕੇ ਬੰਦੀ ਖਾਨੇ ਵਿੱਚ ਬਹੁ ਫੰਦੀ ਹੈ ਪਏ। ਬਹੁਤ ਫਾਈਆਂ ਸਿੱਖਾਂ ਨੇ ਪਵਾ ਲਈਆਂ, ਬਹੁਤ ਕੈਦੀ ਹੋ ਗਏ, ਕਿੰਨੇ ਆਰੀਆ ਸਮਾਜੀ ਬਣ ਗਏ, ਉਹਨਾਂ ਦੇ ਲਿਬਾਸ ਧਾਰਨ ਕਿੰਨਿਆਂ ਨੇ ਸੂਤ ਪਾ ਲਏ, ਜਨੇਊ ਪਾ ਲਏ, ਸੋ ਇਹੋ ਜਿਹੀ ਹਾਲਤ ਹੋ ਗਈ।
1: ਔਰ ਜੋ ਸਮਾਜੀ ਕੇ ਉਹ ਮੋਨੇ ਉਹ ਕੀ ਪਾਜੀ ਜਾਲ ਸਾਜੀ।
0: ਕਈ ਕਿੰਨੇ ਤਾਂ ਉਹ ਆਰੀਆ ਸਮਾਜੀ ਹੋ ਗਏ, ਕਹਿੰਦੇ ਮੋਨਿਓ ਕੇ ਪਾਜੀ ਜਾਲ ਸਾਜੀ। ਕਈਆਂ ਨੇ ਮੋਨਿਆਂ ਦੇ ਪੰਥ ਚੱਲੇ ਸੀ ਬੜੇ, ਮੋਨਿਆਂ ਵਿੱਚ ਵਿਸ਼ੇਸ਼ ਕਰਕੇ ਪਾਂਡੇ ਵੀ ਹੁੰਦੇ ਨੇ ਅਤੇ ਦੂਜੇ ਸਿੱਧ ਵੀ ਮੋਨੇ ਹੀ ਸੀ, ਉਦੋਂ ਸਾਦਾ ਸਿੱਧਾਂ ਦਾ ਵੀ ਜ਼ੋਰ ਪੈ ਗਿਆ ਵਿਆ। ਉਹਨਾਂ ਨੂੰ ਪ੍ਰੇਰਤਾ ਵੀ ਤੁਸੀਂ ਆ ਜਾਓ ਹੁਣ ਪਹਾੜਾਂ 'ਚੋਂ, ਯੂਪੀ 'ਚੋਂ ਆ ਜਾਓ ਪੰਜਾਬ ਵਿੱਚ, ਹੁਣ ਇਹਨਾਂ ਦਾ ਬਾਲੀ ਵਾਰਸ ਕੋਈ ਨਹੀਂ। ਸੋ ਇਉਂ ਕਹਿੰਦੇ ਉਹਨਾਂ ਦੇ ਵੀ ਪਾਜੀ ਜਿਹੜੇ ਝੂਠਾ ਜਾਲ ਵਿੱਚ ਫਸ ਗਏ, ਸਿੱਖ ਜਿਹੜੇ ਸਨ ਸਰਦਾਰ ਜਿਹਨਾਂ ਦਾ ਨਾਮ ਸੀ ਪਿੱਛੇ ਸਿੰਘ ਲੱਗਾ ਹੋਇਆ ਉਸ ਵੇਲੇ,
1: ਕਈ ਖਾਜੀ ਹਾਜੀ ਈਸਾ ਕੇ ਰਹਿ ਪਏ।
0: ਕਿੰਨੇ ਕੁ ਖਾਂਜੀ ਸੁਲਤਾਨ ਦੇ, ਕਈ ਹਾਜੀ ਆ ਜੀ। ਸੋ ਹਾਜੀ ਸੁਲਤਾਨ ਦੇ ਚੇਲੇ ਬਣ ਗਏ, ਉਹਨੂੰ ਪੂਜਣ ਲੱਗ ਪਏ। ਈਸਾ ਕੇ ਰਹਿ ਪਏ, ਕਈ ਈਸਾਈ ਬਣ ਗਏ, ਈਸਾ ਦੇ ਉਪਾਸ਼ਕ ਬਣ ਗਏ, ਈਸਾ ਮਸੀਹ ਦੇ ਈਸਾਈ। ਅੰਗਰੇਜ਼ਾਂ ਨੇ ਆਪਣਾ ਪ੍ਰਚਾਰ ਕੀਤਾ, ਉਹਨਾਂ ਅੰਗਰੇਜ਼ੀ ਦੇ ਕੈਦੇ 'ਚ ਪਾ ਦਿੱਤੇ, ਸਹੂਲਤਾਂ ਦਿੱਤੀਆਂ ਬਹੁਤ ਜ਼ਿਆਦਾ। ਗੁਰਦਾਸਪੁਰ ਅੱਜ ਵੀ ਸਾਰਾ ਈਸਾਈ, ਏਡੇ ਏਡੇ ਉਹਨਾਂ ਨੇ ਚਰਚ ਬਣਾ ਲਏ, ਇੰਨਾ ਲਾਲਚ ਦਿੰਦੇ ਨੇ ਥਾਵਾਂ ਥਾਵਾਂ 'ਤੇ। ਆ ਭਾਈ ਅੰਮ੍ਰਿਤਪਾਲ ਸਿੰਘ ਨੇ ਡੱਕਾ ਲਾਇਆ ਸੀ ਉਹਨਾਂ ਨੂੰ, ਜਦੋਂ ਅੰਦਰ ਚਲਿਆ ਗਿਆ ਫਿਰ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਇਹਨਾਂ ਨੇ ਕੀਤੀ ਈਸਾਈਆਂ ਨੇ। ਰਾਮ ਦੁਆਲੀ ਪਿੰਡ ਆ ਉੱਥੇ ਮਹਿਤੇ ਕੋਲ ਇਹਨਾਂ ਹੀ ਕੀਤੀ ਸੀ, ਫੜੇ ਗਏ ਸੀ ਤਿੰਨ ਚਾਰ ਬੰਦੇ ਫੜੇ ਇਹਨਾਂ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ। ਇੰਨਾ ਜ਼ੋਰ ਆ ਗੁਰਦਾਸਪੁਰ ਦੇ ਵਿੱਚ, ਅਤੇ ਸਾਡੇ ਸਿੱਖਾਂ ਨੂੰ ਹੋਰ ਕੁਝ ਨਹੀਂ ਦੱਸਦਾ, ਉਹਨਾਂ ਕੋਲ ਘਰ ਹੈ ਨਹੀਂ, ਕਿਸੇ ਦਾ ਘਰ ਪਵਾਦਾ, ਕਿਸੇ ਦਾ ਕੁਛ ਕਰਤਾ, ਆਪਦੇ ਭਾਵੇਂ ਰੋਂਦੇ ਕਰ ਲਾਉਂਦੇ ਫਿਰ ਗਰੀਬ ਸਿੱਖ। ਸੋ ਕਈ ਈਸਾ ਉਦੋਂ ਦੇ ਇਹ ਈਸਾਈ ਨੇ ਬਣੇ ਸਾਰੇ, ਨਾਮ ਸਿੰਘ ਹੀ ਆ ਪਿੱਛੇ, ਹੈ ਅੰਗਰੇਜ਼ ਆ, ਚਰਚਾਂ ਵਿੱਚ ਜਾਂਦੇ ਨੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਈਸਾ ਕੇ ਰਹਿ ਪਏ, ਕਿੰਨੇ ਕੁ ਈਸਾ ਨੂੰ ਮੰਨਣ ਵਾਲੇ ਈਸਾਈ ਬਣ ਗਏ।
1: ਨਾਮ ਸਿੰਘ ਗਣੀਆਂ ਪੈ ਬੈਲ ਹੂੰ ਲਦਨੀਆਂ।
0: ਨਾਮ ਤਾਂ ਸਿੰਘ ਆ, ਗਿਣਨ ਤਾਂ ਨਾਮ ਤੌਰ 'ਤੇ ਤਾਂ ਸ਼ੇਰ ਨੇ, ਸਿੰਘ ਦਾ ਅਰਥ ਹੁੰਦਾ ਸ਼ੇਰ, ਸ਼ੇਰ ਨੇ, ਪਰ ਗਣੀਏ ਗਿਣਤੀ ਨੂੰ ਤਾਂ ਜੇ ਗਿਣਤੀ ਕਰੀਏ ਤਾਂ ਸਿੰਘ ਆ, ਸ਼ੇਰ ਨੇ ਅਤੇ ਪਰ ਬੈਲ ਹੂੰ ਲਦਨੀਆਂ, ਪਰ ਵੇਖਣ ਨੂੰ ਲਾਦੂ ਬੈਲ ਬਣ ਗਏ ਨੇ, ਲਾਦੂ ਬੈਲ, ਜਿਹਨਾਂ ਬੈਲਾਂ 'ਤੇ ਲੱਦ ਕੇ ਅਤੇ ਲੋਕ ਢੋਂਦੇ ਨੇ ਸਮਾਨ, ਵੀ ਜੋ ਮਰਜ਼ੀ ਜੋ ਕਵੇ ਉਹੀ ਲੱਦ ਲੈਂਦੇ ਆਪਣੇ 'ਤੇ ਬੋਝ, ਸਿੱਖੀ ਛੱਡ ਕੇ ਗੁਰੂ ਨਾਨਕ ਦੀ, ਕੋਈ ਆਰੀਆ ਸਮਾਜੀ, ਕੋਈ ਕੁਛ ਬਣ ਗਿਆ, ਕੋਈ ਸਾਈ ਬਣ ਗਿਆ, ਲਾਦੂ ਬੈਲ ਨੇ ਉਂਝ ਵੇਖਣ ਨੂੰ।
1: ਇਉਂ
0: ਅਦਨੀਏ ਨੀਚ ਹੋ ਗਏ ਸਿੱਖ, ਕਹਿੰਦੇ ਉਹ ਹੋ ਗਏ ਨੀਚ ਜਿਹੜੇ ਆਪਣਾ ਬਲ ਭੁੱਲ ਸੋ ਭੁੱਲ ਗਏ। ਸਾਨੂੰ ਮਹਾਰਾਜ ਨੇ ਸਾਜਿਆ ਸਿੰਘ, ਕਿੱਡੀ ਸੋਹਣੀ ਸਾਨੂੰ ਸਿਧਾਂਤ ਦਿੱਤੇ ਨੇ, ਗੁਰਮੁਖ ਨਾਮ ਦਾਨ ਇਸ਼ਨਾਨ ਦੇ ਧਾਰਨੀ ਬਣਾਇਆ, ਕਿਰਤ ਕਰੋ ਨਾਮ ਜਪੋ ਵੰਡ 'ਚ, ਕਿਤੇ ਜਾਣ ਦੀ ਲੋੜ ਨਹੀਂ, ਗੁਰੂ ਦੇ ਦੀਦਾਰੇ ਪਾਓ, ਸਾਧ ਸੰਗਤ ਕਰੋ, ਲੰਗਰ ਚਲਾਓ, ਸੇਵਾ ਕਰੋ, ਰਲ ਮਿਲ ਕੇ ਖਾਓ, ਛਕੋ ਛਕਾਓ। ਸੋ ਇਸ ਕਰਕੇ ਭੁੱਲ ਗਏ, ਕਹਿੰਦੇ ਆਪਣਾ ਬਲ ਅਦਨੀਏ ਪਏ ਹੈ ਭੂਲ ਬਲ ਨਿੱਜ ਜੋ ਗਏ, ਜਿਹੜੇ ਸਿੱਖ ਆਪਣਾ ਬਲ ਭੁੱਲ ਗਏ ਅਤੇ ਅਦਨੀਏ ਨੀਚ ਹੋ ਗਏ।
1: ਇਹ ਜੋ ਗੁਰੂ ਗਾਜੀ ਸਾਜੀ ਸਿੰਘੀ ਜਿਉਂ ਦਾ ਰਾਜੀ ਆਪ।
0: ਇਹ ਜੋ ਗੁਰੂ ਗਾਜੀ ਗਾਜੀ ਗੁਰੂ ਮਹਾ ਬੁਲੰਦ ਮਰਦ ਗੰਬੜੇ ਨੇ, ਜਿਹੜੀ ਆਪ ਕੌਮ ਗੁਰੂ ਨਾਨਕ ਤੋਂ ਤੁਰੀ ਸੀ ਨਾ, ਅਤੇ ਇਹਨੂੰ ਆਪ ਸਾਜਿਆ ਸੱਚੇ ਪਾਤਸ਼ਾਹ ਜੀ ਨੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ, ਇਹ ਧਰਮੀ ਯੋਧਿਆਂ ਦੀ ਜਿਹੜੀ ਗੁਰੂ ਜੀ ਨੇ ਫੌਜ ਸਾਜੀ ਸੀ, ਫਿਰ ਖਾਲਸਾ ਬਣਾਇਆ ਰੂਪ ਦਿੱਤਾ ਸੀ ਆਪ।
1: ਲਾ ਜੀ ਤਿਆਂ ਭਵੀਜੈ ਆਜੀ ਨਾ ਤਾਂ ਬਾਜੀ ਹੈ ਜੈ।
0: ਸੋ ਕਵੀ ਗਿਆਨੀ ਗਿਆਨ ਸਿੰਘ ਜੀ ਬੜਾ ਦਰਦ ਰੱਖਦੇ ਨੇ ਪੰਥ ਦਾ, ਅਤੇ ਕਹਿੰਦੇ ਵੀ ਲਾ ਜੀ ਤਿਉਂ ਭਵਾਜੀ ਆਜੀ, ਅੱਜ ਕਹਿੰਦੇ ਸ਼ਰਮ ਕਿਉਂ ਨਹੀਂ ਆਉਂਦੀ ਉਹ ਸਿੱਖੋ ਤੁਹਾਨੂੰ, ਅੱਜ ਸ਼ਰਮ ਕਰ ਲਓ ਥੋੜ੍ਹੀ ਬਹੁਤੀ ਤਾਂ ਛੱਡ ਦਿਓ ਇਹ ਰਾਹ ਜਿਹੜੇ ਤੁਸੀਂ ਫੜ ਲਏ ਨੇ। ਆ ਜਾਓ ਅਜੇ ਵੀ ਗੁਰੂ ਨਾਨਕ ਦੇ ਪੰਥ ਵਿੱਚ ਤੋਂ ਬਾਜੀ ਹੈ ਨਾ ਤੋਂ ਬਾਜੀ ਹੈ ਜੇ ਨਹੀਂ ਤਾਂ ਸਿੱਖੀ ਦੀ ਬਾਜੀ ਗਈ ਤੁਹਾਡੇ ਹੱਥੋਂ ਹਾਰ ਜਾਊਂ। ਸੋ ਉੱਚੇ ਮੰਦਰ ਸੁੰਦਰ ਅਨਾਰੀ ਰਾਮ ਨਾਮ ਬਿਨ ਬਾਜੀ ਹਾਰੀ। ਭਾਵੇਂ ਸਭ ਕੁਝ ਆ ਜੇ ਦੁਨੀਆਂ ਦੇ ਲੋਭ ਲਾਲਚ ਵਿੱਚ ਲਾ ਕੇ ਸਿੱਖੀ ਨਹੀਂ ਛੱਡਣੀ ਚਾਹੀਦੀ। ਸੋ ਉੱਚੇ ਮੰਦਰ ਹੋਣ ਪਰਿਵਾਰ ਦੇ ਸੁੱਖ ਹੋਣ ਸੋਹਣੇ, ਪਰ ਜੇ ਵਾਹਿਗੁਰੂ ਦਾ ਇੱਕ ਦਾ ਉਪਾਸ਼ਕ ਨਹੀਂ ਅਕਾਲ ਦਾ, ਜੇ ਗੁਰੂ ਨਾਨਕ ਦੀ ਸਿੱਖੀ ਨਹੀਂ ਤਾਂ ਬਾਜੀ ਹਾਰ ਕੇ ਜਾਊਗਾ, ਗੁਰਮੁਖ ਨਹੀਂ ਬਣਿਆ। ਹਾਰ ਕੇ ਜਾਵੇਂ ਨਹੀਂ ਤਾਂ ਕਹਿੰਦੇ ਬਾਜੀ ਸਿੱਖੋ ਤੁਸੀਂ ਹਾਰ ਗਏ, ਤੁਹਾਡੇ ਹੱਥ ਵਸ ਕੁਝ ਨਹੀਂ ਜੇ ਰਹਿਣਾ।
1: ਔਰ ਰੀਤ ਔਰ ਮੀਤ ਔਰ ਪਰਤੀਤ ਪ੍ਰੀਤ,
0: ਹੋਰ ਹੀ ਰੀਤ ਬਣ ਗਈ ਲੋਕਾਂ ਦੀ ਰਹਿਣ ਸਹਿਣ। ਸੋ ਬਦਲ ਗਿਆ ਸਭ ਕੁਝ। ਔਰ ਮੀਤ ਮੀਤ ਮਿੱਤਰ ਵੀ ਹੋਰ ਹੀ ਬਣਾ ਲਏ, ਪ੍ਰਤੀਤ ਔਰ ਪ੍ਰਤੀਤ ਪ੍ਰੀਤ ਪ੍ਰਤੀਤ ਭਰੋਸਾ ਵੀ ਟੁੱਟ ਗਿਆ ਗੁਰੂ ਦੇ ਕੋਲੋਂ, ਛੱਡ ਗਏ ਗੁਰੂ ਦੇ ਦਰ ਘਰ ਨੂੰ, ਅਤੇ ਪ੍ਰੀਤ ਵੀ ਹੋਰ ਨਾ ਪੈ ਗਈ। ਕੋਈ ਈਸਾਈਆਂ ਈਸਾਈ ਬਣ ਗਿਆ, ਕੋਈ ਆਰੀਆ ਸਮਾਜੀ, ਕੋਈ ਯੋਗੀ ਬਣ ਗਿਆ, ਕੋਈ ਹੋਰ ਬਣ ਗਿਆ ਸੰਨਿਆਸੀ।
1: ਖਾਣ ਪਹਿਰਾਨ ਗਿਆਨ ਮਾਨ ਔਰ ਜਾਨ ਕੇ,
0: ਖਾਣਾ ਵੀ ਜਿਹੜਾ ਬਦਲ ਗਿਆ, ਫਿਰ ਪਹਿਰਾਨ ਪਹਿਨਣਾ ਵੀ ਬਦਲ ਗਿਆ, ਗਿਆਨ ਮਾਨ ਔਰ ਜਾਨ ਕੇ ਪੁਰਸ਼ਾਂ ਦੇ ਕਹਿੰਦੇ ਮਨੁੱਖਾਂ ਦੇ ਗਿਆਨ ਹੋਰ ਹੀ ਬਣ ਗਏ। ਆਪੋ ਆਪਣਾ ਗਿਆਨ 'ਚ ਕੀ ਹੁੰਦਾ ਜੀ। ਸੋ ਇਸ ਤਰੀਕੇ ਨਾਲ ਹੋਰ ਹੀ ਕਹਿੰਦੇ ਜਿਹੜੇ ਤੌਰ ਬਣ ਗਏ ਰਹਿਣ ਦੇ ਤੌਰ ਤਰੀਕੇ ਵੀ ਲੋਕ ਆਪਣੇ ਛੱਡ ਗਏ।
1: ਭਾਰੇ ਦਸਤਾਰੇ ਸਾਫੇ ਭਾਰੇ ਹੈ ਸੰਭਾਰੇ,
0: ਜਿਹੜੇ ਭਾਰੇ ਭਾਰੇ ਦਸਤਾਰੇ ਬੰਨਦੇ ਸੀ ਨਾ ਸਿੱਖ, ਫਬਾ ਫਬਾ ਕੇ ਦੁਮਾਲੇ, ਉਹ ਸਾਫੇ ਭਾਰੇ ਹੈ ਸੰਭਾਰੇ, ਉਹ ਲਾਹ ਕੇ ਸੁੱਟ ਦਿੱਤੇ ਸਿਰਾਂ ਤੋਂ ਅਤੇ ਸਾਫੇ ਜੇ ਸੰਭਾਲ ਲਏ, ਕੋਈ ਡੱਬੀਆਂ ਵਾਲੇ ਕੋਈ ਕੁਝ, ਅਤੇ ਉਹਨਾਂ ਥਾਂ 'ਤੇ ਸਾਫਿਆਂ ਦੇ ਮੁੜਾਸੇ ਮਾਰਨ ਲੱਗ ਪਏ ਸਿੱਧੇ ਜੇ।
1: ਅੱਛੇ ਕੱਛੇ ਤਜ ਗਏ ਧੋਤੀ ਸਥੁ ਤੰਗ ਤਨ ਕੇ,
0: ਇਹ ਰੀਤ ਦੱਸਦੇ ਕਿਹੜੀ ਹੋਈ। ਅੱਛੇ ਕੱਛੇ ਤਜ, ਸੋਹਣਾ ਜੋ ਜਾਸਾ ਦੀ ਨਿਸ਼ਾਨੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਛਹਿਰਾ ਦਿੱਤਾ ਸੀ, ਘੱਟੋ ਘੱਟ ਜੇ ਇਕੱਲਾ ਪਾਉਣਾ ਤਾਂ ਗੋਡਿਆਂ ਤੱਕ ਪਾਉਣਾ ਵਾ। ਸੋ ਇਹ ਛੱਡ ਕੇ ਕਛਹਿਰੇ ਆਦਿਕ ਕਕਾਰ ਆਦਿਕ ਮਹਾਰਾਜ ਦੇ ਛੱਡ ਕੇ ਪਾਉਣੇ, ਅਤੇ ਤਜ ਗਏ ਧੋਤੀ ਸੁੱਥੂ ਤੰਗ ਤਨ ਕੈ, ਪਾਉਣ ਲੱਗ ਪਏ ਧੋਤੀਆਂ ਬ੍ਰਾਹਮਣ ਵਾਲੀਆਂ ਤੇੜ ਧੋਤੀਆਂ, ਅਤੇ ਸੁੱਥੂ ਪਾਉਣ ਲੱਗ ਗਏ ਭੀੜੇ ਭੀੜੇ ਪਜਾਮੇ, ਜਿਹੜੇ ਸਰੀਰ ਨੂੰ ਤੰਗੀ ਦੇਣ, ਪੂਰੇ ਪੂਰੇ ਮੈਚਿੰਗ ਹੋਣ।
1: ਧਾਰੇ ਹੈ ਗਰਾਰੇ ਤੰਬੇ ਤਹਿਮਤ ਅਧਿਕ ਲੰਬੇ,
0: ਧਾਰੇ ਹੈ ਗਰਾਰੇ ਫਿਰ ਇਸ ਤਰ੍ਹਾਂ ਲੰਬੇ ਲੰਬੇ ਜਿਹੜੇ ਨੇ ਕੁੜਤੇ ਪਜਾਮੇ ਧਾਰ ਲਏ, ਤਹਿਮਤ ਇਸ ਤਰ੍ਹਾਂ ਖੁੱਲ੍ਹੇ ਖੁੱਲ੍ਹੇ, ਅਤੇ ਸਲਵਾਰਾਂ ਵੀ ਖੁੱਲ੍ਹੀਆਂ ਖੁੱਲ੍ਹੀਆਂ ਪਾਉਣ ਲੱਗ ਪਈਆਂ ਬੀਬੀਆਂ, ਔਰਤਾਂ ਵੀ ਅਧਿਕ ਲੰਬੇ ਤਹਿਮਤ ਅਧਿਕ ਲੰਬੇ, ਫਿਰ ਚਾਦਰੇ ਬੰਨਣ ਲੱਗ ਪਏ। ਕਈ ਕਈ ਕਹਿੰਦੇ ਧੋਤੀ ਨਹੀਂ ਸਾਨੂੰ ਚੰਗੀ ਲੱਗਦੀ, ਇਹ ਤਾਂ ਬ੍ਰਾਹਮਣ ਬੰਨਦਾ ਦਿੱਜ, ਅਤੇ ਚਾਦਰੇ ਜਿਹੜੇ ਸੀ ਆਮ ਬੰਨਣ ਲੱਗ। ਮਾਲਵੇ 'ਚ ਹੁਣ ਵੀ ਬਹੁਤ ਲੋਕ ਚਾਦਰੇ ਬੰਨਦੇ ਨੇ, ਮਾਝੇ 'ਚ ਨਹੀਂ ਬੰਨਦੇ। ਸੋ ਇਸ ਤਰੀਕੇ ਨਾਲ ਲੰਬੇ ਲੰਬੇ ਫਿਰ ਚਾਦਰੇ ਚਾਦਰਾਂ ਜਿਹੜੀਆਂ ਤੇੜ ਲਪੇਟਣ ਲੱਗ ਪਏ, ਹੋਰ ਹੀ ਬਣ ਗਏ ਭੰਬੂ ਜੇ।
1: ਜਿਹਨਾਂ ਦੇਖ ਸਿੱਖੀ ਗਊ ਕੰਬੇ ਤੁਰਕ ਗਾਣੇ ਕਾ,
0: ਜਿਹਨਾਂ ਨੂੰ ਦੇਖ ਕੇ ਸਿੱਖੀ ਰੂਪੀ ਗਊ ਜਿਹੜੀ ਹੈ ਨਾ ਗੁਰੂ ਨਾਨਕ ਦੀ ਬਖਸ਼ੀ ਹੋਈ ਪੰਜਾਬ ਨੂੰ, ਸਿੱਖੀ ਰੂਪੀ ਗਊ ਜਿਹੜੀ ਹੈ ਉਹ ਤੁਰਕ ਵੇਖ ਕੇ, ਇਹਨਾਂ ਨੂੰ ਤੁਰਕ ਜਾਣ ਕੇ ਕੰਬਣ ਲੱਗ ਪਏ। ਜਿਵੇਂ ਤੁਰਕ ਆਉਂਦੇ ਸੀ ਨਾ, ਉਹ ਤਾਂ ਸਿੱਧੇ ਦੁਸ਼ਮਣ ਸੀ। ਸੋ ਇਰਾਨੀ ਅਬਦਾਲੀ ਮੁਗਲ ਤੁਰਕ ਜਿਹੜੇ ਆਉਂਦੇ ਸੀ ਲੱਖ ਲੱਖ ਇਕੱਠਾ ਹੋ ਕੇ, ਸਿੱਖ ਨਹੀਂ ਛੱਡਣਾ ਕੋਈ, ਉਹ ਇਸ ਕਰਕੇ ਕਿਹਾ ਵੀ ਤੁਰਕ ਰੂਪੀ, ਉਹਨਾਂ ਨੂੰ ਵੇਖ ਕੇ ਸਿੱਖੀ ਰੂਪੀ ਗਊ ਜਿਹੜੀ ਕੰਬਣ ਲੱਗ ਪਈ ਇਹਨਾਂ ਨੂੰ, ਮਨ ਨੂੰ ਵੇਖ ਕੇ ਵੀ ਇਹ ਕੀ ਹੋ ਗਿਆ ਜੇ, ਵੀ ਉਦੋਂ ਤਾਂ ਸਿੱਖੀ ਛੱਡੀ ਨਹੀਂ ਸਿੱਖਾਂ ਨੇ, ਅਤੇ ਹੁਣ ਕੀ ਹੋ ਗਿਆ ਵਾ।
1: ਸਿੱਖੀ ਦਸ਼ਮੇਸ਼ ਕੀ ਸੁਖਿਆ ਪਰ ਦੇਸਗੀ,
0: ਜਿਹੜੀ ਦਸ਼ਮੇਸ਼ ਦਸਵੇਂ ਈਸ਼ ਏਸ਼ ਦਸ਼ ਦਸਵੇਂ ਈਸ਼ਵਰ ਦਸ਼ਮੇਸ਼ ਜੀ ਦੀ ਸਿੱਖੀ ਜਿਹੜੀ, ਸੋ ਸਿੱਖੀ ਰੂਪੀ ਜਿਹੜੀ ਪਤਨੀ ਸੀ ਨਾ, ਉਹ ਕਹਿੰਦੇ ਵੀ ਪ੍ਰਦੇਸ਼ ਗਈ, ਉਹ ਤਾਂ ਇਉਂ ਲੱਗਦਾ ਜਿਵੇਂ ਪੰਜਾਬ ਨੂੰ ਛੱਡ ਕੇ ਕਿਤੇ ਪ੍ਰਦੇਸ਼ ਚਲੀ ਵਿਰਾਨ ਹੋ ਗਈ ਹੋਵੇ।
1: ਅਸਿੱਖੀ ਪਰੀ ਪੇਸ਼ਗੀ ਛਨਾਰ ਬਨ ਠਾਨਕ,
0: ਅਤੇ ਜਿਹੜੀ ਅਸਿੱਖੀ ਸਿੱਖੀ ਦੇ ਉਲਟ ਜਿਹੜੀ ਹੈ ਨਾ ਪਰੀ ਪੇਸ਼ਗੀ, ਉਹ ਪੇਸ਼ ਆ ਗਈ ਪੰਜਾਬ ਦੇ ਵਿੱਚ। ਉਹ ਵਿਭਚਾਰਨ ਜਿਹੜੀ ਸਿੱਖੀ ਦੇ ਉਲਟ ਵਿਭਚਾਰਨ ਰੂਪੀ ਸੋ ਅਸਿੱਖੀ ਜਿਹੜੀ ਆ ਉਹ ਪੇਸ਼ ਆ ਗਈ ਬਨ ਠਣ ਕੇ, ਬਨ ਠਣ ਕੇ ਫਿਰਦੀ ਹੈ ਸਿੱਖੀ ਦੇ ਉਲਟ। ਹਰ ਹਰ ਐਸੀ ਹਵਾ ਵਗੀ ਹੈ ਸਿੱਖੀ ਮਾਨੋ ਪ੍ਰਦੇਸ਼ ਚਲੀ ਗਈ ਹੋਵੇ, ਜਿਵੇਂ ਹੁਣ ਵੀ ਉਂ ਹੀ ਲੱਗਦਾ ਸੀ ਭਾਵੇਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ, ਪਰ ਬਹੁਤਾ ਐਸਾ ਹੀ ਇਵੇਂ ਹੁੰਦਾ ਹੈ। ਇਸ ਕਰਕੇ ਤਾਂ ਹੀ ਮਹਾਰਾਜ ਨੇ ਕਿਹਾ ਸੀ ਵੀ ਜੇ ਰਾਜ ਹੋਊਗਾ ਤਾਂ ਧਰਮ ਰਹੂਗਾ। ਜਦੋਂ ਜਦੋਂ ਵੀ ਪੰਜਾਬ ਗੁਲਾਮ ਹੋਇਆ ਸਿੱਖੀ ਨੂੰ, ਸਭ ਤੋਂ ਵੱਧ ਖਤਰਾ ਸਿੱਖੀ ਨੂੰ ਹੋਇਆ। ਕੁਛ ਫੈਟ ਹੋਈ ਹੈ ਵਿੱਚ, ਇੱਕ ਹਮਲਾ ਨਹੀਂ ਚਾਰ ਛਪੇਰਿਆਂ ਤੋਂ ਹਮਲੇ, ਚਾਰ ਛਪੇਰਿਓਂ ਇਕੱਲੇ ਨਹੀਂ ਹੇਠੋਂ ਵੀ ਉੱਤਰੋਂ ਵੀ, ਸੋ ਚਾਰ ਛਪੇਰੇ ਦਸਾਂ ਦਿਸ਼ਾਂ ਤੋਂ ਹਮਲੇ ਹੁੰਦੇ ਨੇ। ਹੁਣ ਵੀ ਐਸਾ ਲੱਗਦਾ ਵੀ ਸਿੱਖੀ ਜਿਵੇਂ ਪ੍ਰਦੇਸ਼ਾਂ 'ਚ ਆ ਗਈ, ਜਿੰਨੇ ਕੁ ਸਿੱਖ ਨੇ ਚਲੋ ਹੈ ਪੱਕੇ, ਇੱਥੇ ਸਰੂਪ ਅਜੇ ਦਿਸਦਾ ਵਾ, ਕਿਉਂਕਿ ਗੁਰਦੁਆਰਿਆਂ ਦਾ ਪ੍ਰਭਾਵ ਹੈਗਾ ਹੈਗਾ, ਨਾਮ ਬਾਣੀ ਦਾ ਪ੍ਰਭਾਵ ਹੈਗਾ ਵਾ, ਬੱਚੇ ਜਿਹੜੇ ਪੜ੍ਹਦੇ ਕਲਾਸਾਂ ਲਾਉਂਦੇ ਆ ਕੋਈ, ਸੋ ਕਿਰਤ ਆ। ਦੂਜੀ ਗੱਲ ਇਹ ਹੈ ਕਿਰਤ ਆ, ਨਾਮ ਆ, ਜਿੱਥੇ ਦੋ ਚੀਜ਼ਾਂ ਉੱਥੇ ਆਪਣੇ ਆਪ ਵੀ ਸਿੱਖੀ ਆ ਜਾਂਦੀ, ਅੰਮ੍ਰਿਤ ਵੀ ਛਕ ਲੈਂਦਾ ਫਿਰ ਇੱਕ ਜਾਂ ਰੰਗ ਚੜ ਜਾਂਦਾ ਗੁਰ ਦੂਜਿਆਂ ਨੂੰ ਵੇਖ ਮੁੱਢਲੇ ਅਸੂਲ ਨੇ। ਇੱਥੇ ਤਾਂ ਕਰਕੇ ਹੀ ਸਿੱਖੀ ਸਰੂਪ ਆ ਵੀ ਕਿਰਤ ਹੈਗੀ ਅਜਿਹਾ, ਉੱਥੇ ਤਾਂ ਕੁਝ ਵੀ ਨਹੀਂ ਪੱਲੇ ਰਹਿਣ ਦਿੱਤਾ। ਸੋ ਇਸ ਕਰਕੇ ਮਾੜੀ ਮੋਟੀ ਜ਼ਮੀਨਾਂ ਦੀ ਕਿਰਤ ਆ ਆਪਣੀ ਆਜ਼ਾਦ ਕੀਤਾ, ਅਤੇ ਉਹ ਵੀ ਖੋਣ ਨੂੰ ਜ਼ੋਰ ਲੱਗਾ ਪਿਛਲੇ 10 ਸਾਲਾਂ ਤੋਂ, ਉਹ ਵੀ ਸਾਡੇ ਕੋਲ ਨਹੀਂ ਰਹਿਣ ਦੇਣਾ, ਇਹਨਾਂ ਮਜ਼ਦੂਰ ਬਣਾ ਲੈਣਾ। ਸੋ ਇਸ ਕਰਕੇ ਇਹ ਹਮਲੇ ਹੁੰਦੇ ਨੇ ਜਦੋਂ ਵੀ ਗੁਲਾਮ ਹੋਈ ਹੈ ਕੌਮ, ਪੰਜਾਬ ਗੁਲਾਮ ਹੋਇਆ ਵਾ, ਸਿੱਖੀ ਨੂੰ ਖਤਰਾ ਉਦੋਂ ਹੀ ਪੈਦਾ ਹੋਇਆ। ਹੁਣ ਕਿਤੇ ਉਦੋਂ ਤਾਂ 2-3 ਸੀ, ਹੁਣ ਕਿੰਨੇ ਨੇ ਦੇਹ ਧਾਰੀ, ਕਿੰਨੇ ਦੇਹ ਧਾਰੀਏ ਡੇਰੇ ਬਿਆਸ ਵਾਲੇ ਮਾਝੇ 'ਚ, ਉੱਧਰ ਹੋਰ ਉੱਧਰ ਸਾਈਆਂ ਦਾ ਜ਼ੋਰ, ਦੁਆਬੇ 'ਚੋਂ ਨੂਰ ਮਹਿਦੀਏ ਕੀ ਭਨਿਆਰੀਏ ਕੀ, ਪਤਾ ਨਹੀਂ ਕਿੰਨੇ ਕੁ ਡੇਰੇ ਨੇ ਸਿੱਖੀ ਦੇ ਖਿਲਾਫ਼। ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਮਾਲਵੇ 'ਚੋਂ ਸਰਸੇ ਵਾਲਾ ਨਹੀਂ ਮਾਣ। ਸੋ ਇਹ ਹੁਣ ਵੀ ਉਸੇ ਤਰ੍ਹਾਂ ਹੀ, ਕਿ ਉਦੋਂ ਦਾ ਨਹੀਂ ਅੱਜ ਵੀ ਇਹੀ ਹਾਲਤ ਆ। ਇੱਕ ਪਾਸਿਓਂ ਨਹੀਂ ਸਿੰਗਰਾਂ ਨੂੰ ਕਿੰਨਾ ਪਹਿਲਾਂ ਚੱਕਿਆ ਗਿਆ, ਉਹਨਾਂ ਮੋਹਨ ਘੋਨੇ ਹੋ ਕੇ ਉਹੋ ਜਿਹੇ ਤੁਸੀਂ ਗੀਤ ਗਾਓ ਤਾਂ ਸਾਰੇ ਨੌਜਵਾਨ ਉਹਨਾਂ ਨੂੰ ਵੇਖ ਕੇ ਉਵੇਂ ਹੋ ਗਏ। ਦੁਆਬਾ ਤਾਂ ਸਾਰਾ ਹੀ ਮੋਨਾ ਹੋ ਗਿਆ ਸੀ, ਕੋਈ ਵਿਰਲਾ ਵਿਰਲਾ ਟਾਵਾਂ ਟਾਵਾਂ ਸਿੰਘ ਰਹਿ ਗਿਆ ਸੀ ਵਿੱਚ। ਐਸੀ ਹਾਲਤ ਹੁੰਦੀ ਹੈ, ਅਤੇ ਹੁਣ ਪਤਾ ਨਹੀਂ ਕੀ ਹੁਣ ਕਿਹਾ ਇਹਨਾਂ ਨੂੰ, ਤਾਂ ਹੁਣ ਸਾਰੇ ਹੀ ਦੂਜੇ ਗਾਉਣ ਲੱਗ ਪਏ, ਪਤਾ ਨਹੀਂ ਕੀ ਚਾਲ ਆ ਇਹ, ਪਤਾ ਨਹੀਂ ਕਿੱਥੋਂ ਜਾਗ ਪਿਆ ਪ੍ਰੇਮ ਇਹਨਾਂ। ਸੋ ਇਸ ਤਰ੍ਹਾਂ ਦਾ ਸਾਰੇ ਪੱਖੋਂ ਸੱਭਿਅਤਾ ਕਹਿ ਕੇ, ਸੋ ਸੱਭਿਅਤਾ ਦੇ ਨਾਮ 'ਤੇ ਸਾਰੇ ਸਾਡੇ ਜਿਹੜੇ ਸੋ ਵਿਹਾਰ ਸੀ ਉਹ ਵੀ ਵਿਗਾੜ ਦਿੱਤੇ ਗਏ। ਆਪਸ ਵਿੱਚ ਪਿੰਡਾਂ ਵਿੱਚ ਵਿਆਹ ਸ਼ਾਦੀਆਂ ਹੁੰਦੀਆਂ ਸੀ, ਲੋਕ ਹੱਥ ਵਟਾਉਂਦੇ ਸੀ ਇੱਕ ਦੂਜੇ ਨਾਲ, ਅਤੇ ਪੰਜਾਬੀ ਸੱਭਿਅਤਾ ਦੇ ਨਾਂ 'ਤੇ ਡੀ ਜੇ ਲਿਆ ਕੇ ਹੋਰ ਪੈਲਸਾਂ ਦੇ ਵਿੱਚ ਜੋ ਕੁਝ ਹੋ ਰਿਹਾ ਵਾ, ਜਿੰਨਾ ਅੰਨ ਦਾ ਅਨਾਦਰ ਹੋ ਰਿਹਾ, ਜੋ ਕੁਝ ਹੋ ਰਿਹਾ ਸਭ ਗੁਰੂ ਨਾਨਕ ਦੀ ਸਿੱਖੀ ਦੇ ਉਲਟ ਆ ਜੋ ਸਿੱਖ ਕਰ ਰਹੇ ਨੇ। ਇਹ ਸਾਰਾ ਕੁਝ ਕੀਤਾ ਗਿਆ, ਇਕੱਲਾ ਮਾਰਿਆ ਨਹੀਂ ਗਿਆ ਮਾਰਨ ਤੋਂ ਬਾਅਦ। ਸੋ ਐਸਾ ਹੁੰਦਾ ਹੈ, ਪਰ ਇਹ ਗੁਰੂ ਨਾਨਕ ਦੀ ਸਿੱਖੀ ਹੈ। ਜੇ ਪਿੱਛੇ ਵੀ ਦੱਸਿਆ ਕੁਝ ਸਾਲ ਲੰਘਦੇ ਨੇ, 30-40 ਸ਼ਾਇਦ ਜਾਂ 50 ਸਾਲ ਲੰਘ ਜਾਂਦੇ ਨੇ, ਕੋਈ ਨਾ ਕੋਈ ਰੂਹ ਸੱਚੇ ਪਾਤਸ਼ਾਹ ਭੇਜ ਦਿੰਦੇ ਨੇ। ਉਹਦੇ ਘਰ ਕੋਈ ਘਾਟਾ ਨਹੀਂ ਹੈ, ਉਹਦੇ ਕੋਟੇ ਵਿੱਚ ਗੁਰੂ ਨਾਨਕ ਦੇ ਆਉਂਦੀਆਂ ਨੇ ਰੂਹਾਂ, ਠੀਕ ਹੈ ਉਹਨਾਂ ਨੂੰ ਖਰੀਦ ਲੈਂਦੇ ਆ, ਉਹ ਭਟਕ ਜਾਂਦੇ ਨੇ ਫਿਰ ਆ ਜਾਂਦੇ ਨੇ, ਪਰ ਸਿੱਖੀ ਦਾ ਬੋਲਬਾਲਾ ਫਿਰ ਵੀ ਅੰਮ੍ਰਿਤ ਛਕਦੇ ਨੇ ਲੋਕ, ਕੋਈ ਨਾ ਕੋਈ ਕਿਸੇ ਰੂਪ ਵਿੱਚ ਵੀ ਆਉਂਦਾ ਹੀ ਰਹਿੰਦਾ ਹੈ। ਕੋਈ ਮਹਾਂਬਲੀ ਜਦੋਂ ਬਹੁਤ ਆ ਜਾਂਦਾ ਕੋਈ ਵਿਸ਼ੇਸ਼ ਕੋਟੇ ਵਿੱਚੋਂ, ਉਦੋਂ ਫਿਰ ਸਾਰਾ ਜਿਹੜਾ ਕੀਤਾ ਕਰਾਇਆ ਹੁੰਦਾ ਉਹਦੇ 'ਤੇ ਪਾਣੀ ਫਿਰ ਜਾਂਦਾ ਹੈ। ਅਰਬਾਂ ਰੁਪਈਏ ਜਿਹੜੇ ਏਜੰਸੀਆਂ ਦੇ ਲੱਗੇ ਹੁੰਦੇ ਸਿੱਖੀ ਦੇ ਖਿਲਾਫ਼ ਰੁੜ ਜਾਂਦੇ, ਇੱਕ ਜਦੋਂ ਆ ਜਾਂਦਾ ਸੂਰਬੀਰ ਬਾਬਾ ਜਰਨੈਲ ਸਿੰਘ ਜੀ ਵਰਗਾ ਮਹਾਂਪੁਰਸ਼। ਇਹ ਗੁਰੂ ਨਾਨਕ ਦਾ ਪੰਥ ਹੈ, ਇਹ ਨਹੀਂ ਆਪਾਂ ਕਹਿ ਸਕਦੇ ਵੀ ਇਹਨੂੰ ਕੋਈ ਖਤਮ ਕਰ ਦੂੰਗਾ, ਨਾਲ ਉਸ ਧਰਤੀ ਤੋਂ ਪੰਜਾਬ ਦੀ ਜਿੱਥੇ ਸਾਹਿਬਜ਼ਾਦਿਆਂ ਦਾ ਖੂਨ ਜਿਹੜਾ ਨੀਹਾਂ ਵਿੱਚ ਪਿਆ ਹੈ, ਸਿੱਖੀ ਦੀਆਂ ਨੀਹਾਂ, ਛੋਟੇ ਛੋਟੇ ਬਾਲਕਿਆਂ ਬਜ਼ੁਰਗ ਮਾਤਾ ਦਾ, ਕੌਣ ਆ ਜਿਹੜਾ ਇਹ ਪੰਥ ਨੂੰ ਖਤਮ ਕਰ ਦੂਗਾ, ਕਿਉਂਕਿ ਉਹ ਨਾਲ ਨੇ ਸ਼ਹੀਦ, ਉਹ ਵਿਸ਼ੇਸ਼ਤਾ ਹੀ ਹੈ। ਇਸ ਕਰਕੇ ਕੋਈ ਨਾ ਕੋਈ ਆਈ ਜਾਂਦਾ ਸੀ ਔਰ ਪੇਸ਼ਗੀ ਛਨਾਰ ਬਨ ਠਨਕ ਹੈ। ਅਸੀਂ ਕਹਿੰਦੇ ਕਿਹੜਾ ਹਾਲਤ ਹੋ ਗਈ ਸੀ ਇਹ, ਅਤੇ ਫਿਰ ਇਸ ਤਰ੍ਹਾਂ ਮਹਾਂਪੁਰਸ਼ ਆਉਂਦੇ ਨੇ, ਇਹ ਹਾਲਤ ਮੋਰਚੇ ਲੱਗ ਗਏ ਸੀ ਫਿਰ ਗੁਰਦੁਆਰਿਆਂ ਦੇ, ਫਿਰ ਨਨਕਾਣਾ ਸਾਹਿਬ ਇੱਕ ਮੋਰਚਾ ਲੱਗਾ ਨਾ ਸਾਰੇ ਗੁਰੂ ਕਾ ਬਾਗ, ਕਿਵੇਂ ਸਿੱਖਾਂ ਨੇ ਫਿਰ ਸਿੰਘ ਸਭਾ ਲਹਿਰ ਬਣੀ, ਉੱਧਰੋਂ ਮਹਾਂਪੁਰਸ਼ ਬਾਬਾ ਤਰ ਸਿੰਘ ਜੀ ਨੇ ਬਹੁਤ ਪ੍ਰਚਾਰ ਕੀਤਾ, ਬਾਬਾ ਸੁੰਦਰ ਸਿੰਘ ਭਿੰਡਰਾਂ ਵਾਲਿਆਂ ਨੇ, ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਨੇ, ਹੋਰ ਮਹਾਂਪੁਰਸ਼, ਇਵੇਂ ਸੱਚੇ ਪਾਤਸ਼ਾਹ ਨੇ ਫਿਰ ਆਂਚ ਨਹੀਂ ਆਉਣ ਦਿੱਤੀ ਉਂਝ ਨਾਲ ਦੀ ਨਾਲ ਹੀ। ਸੱਚੇ ਪਾਤਸ਼ਾਹ ਮੇਰ ਕਰਨ ਗਰੀਬ ਨਿਵਾਜ, ਇਹ ਕਵੀ ਜੀ ਉਸ ਵੇਲੇ ਦਾ ਸੀਨ ਜਿਵੇਂ ਜਿਵੇਂ ਹੋਇਆ ਮਿਸਲਾਂ ਤੋਂ ਬਾਅਦ ਸਿੱਖ ਰਾਜ ਜਾਣ ਤੋਂ ਬਾਅਦ ਹਾਲਾਤ ਪੰਜਾਬ ਦੇ, ਇਹ ਕੇਵਲ ਅੱਜ ਹੀ ਨਹੀਂ ਬਣੇ, ਇਹ ਤੋਂ ਸਾਨੂੰ ਹਿਸਟਰੀ ਤੋਂ ਵੀ ਪਤਾ ਲੱਗਦਾ ਵੀ ਬਹੁਤ ਵਾਰ ਹੋਇਆ ਸਾਡੇ ਨਾਲ ਇਹ ਹੱਲਾ, ਕੇਵਲ ਅੱਜ ਹੀ ਨਹੀਂ, ਜੇ ਅਸੀਂ ਅੱਜ ਅਫਸੋਸ ਕਰੀਏ ਤੋ ਸੋਚੋ ਰਾਹ ਕਰੀਏ, ਨਹੀਂ ਸੱਚੇ ਪਾਤਸ਼ਾਹ ਮੇਰ ਕਰ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਰੱਥ ਬਖਸ਼ਣੀ ਜੀ।

0: ਸਿੱਖੀ ਦਸ਼ਮੇਸ਼ ਕੀ ਸੁਖਿਆ ਪਰ ਦੇਸਗੀ ਅਸਿੱਖੀ ਪਰੀ ਪੇਸ਼ਗੀ ਚ ਨਾਰ ਬਨ ਠਾਨਕ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਾਹਿਬਾਂ ਦੀ ਗੋਦ ਵਿੱਚ ਸਾਜੀ ਨਵਾਜੀ, ਗੁਰੂ ਰੂਪ ਗੁਰੂ ਖਾਲਸਾ, ਸਾਧ ਸੰਗਤ ਜੀ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਅਸੀਂ ਸਭ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਗਿਆਨੀ ਦਰਸ਼ਨ ਸਿੰਘ ਜੀ ਪਾਸੋਂ ਸਿੱਖ ਇਤਿਹਾਸ ਸਰਵਣ ਕੀਤਾ, ਸੋ ਭਾਈ ਸਾਹਿਬ ਜੀ ਦੇ ਅਤਿ ਧੰਨਵਾਦੀ ਹਾਂ। ਹੁਣ ਹਰ ਮੰਗਲਵਾਰ ਦੀ ਤਰ੍ਹਾਂ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਣ।

ਬਿਰਥਾ ਜਨਮ ਪ੍ਰਾਣੀ ਹੋਵੇ ਸਿਫਤ ਖਸਮ ਦੀ ਨੂਰ ਅਰਥ ਹੋ।

ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਬਿਨਾਸੀ ਤਾਹੀ ਸੇਵਨ ਬਿਰਥੀ ਜਾਸੀ ਆਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਵਨਾ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਪਹਾਈ ਸਤਿਗੁਰ ਪੂਰਾ ਪੇਟਿਆ ਜਨ ਬੰਤ ਬਨਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਪਏ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਹਣਾ ਹੋਣਾ ਤੂਣ ਇਹ ਛੁੱਟ ਹੈ ਨਿਕ ਨਾ ਜਾਈਏ ਉਹ ਦੂਤ ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾਹਰੋ ਹਰ ਦੇਹੋ ਨਾਨਕ ਕੇ ਮੀਤ ਸੋ ਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੋ ਸੋ ਹਿਲਾ ਸਿਵਰੇ ਹੋ ਸਿਰਜਣ ਹਾਰੋ ਤੁਮ ਗਾਵਹੋ ਮੇਰੇ ਨਿਰਭਉ ਕਾ ਸੋ ਹਿਲਾ ਹਉ ਵਾਰੀ ਜਿਤ ਸੋ ਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸੰਭਾਲੀਅਨ ਦੇਖੈ ਗਾ ਦੇਵਣ ਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਮਨ ਕੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ ਦੇਹੋ ਸੱਜਣ ਅਸੀ ਸੜੀ ਆ ਜਹੋਵੈ ਸਾਹਿਬ ਸਿਉ ਮੇਲ ਕਰੇ ਹੋ ਪਹੁੰਚਾ ਸੱਦੜੇ ਨਿਤ ਪਵਨ ਸੱਦਣ ਹਾਰਾ ਸਿਮਰੀ ਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਏ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸੋਏ ਚਸਿਆ ਖੜੀਆਂ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਬ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜਨ ਪਿਹਰੀ ਰਹਾਉ ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਿਸ ਤਵ ਗੰਧੇ ਵਿਚਲਤ ਮੋਹ ਸਭ ਮਹਿ ਜੋਤ ਜੋਤ ਹੈ ਸੋਏ ਤਿਸਦਾ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੈ ਸਵਾਰਥੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਆਂਦਿਨੋ ਮੋਹਿਆ ਹੀ ਪਿਆਸਾ ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ ਹੋਏ ਜਾ ਤੇ ਤੇਰਾ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੇ ਕਰ ਡੰਡੋਤ ਪੁੰਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੇ ਜੋ ਜੋ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਬਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ
ਜਨ ਨਾਨਕ ਨਾਮ ਅਧਾਤੇ ਕਹੈ ਹਰਨਾਮੇ ਹੀ ਸੁਖ ਮੰਡਾਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰਲਾਹਾ, ਗੈ ਬਸਨ ਸੋਹੇਲਾ, ਔਧ ਘਟੈ ਦਿਨ ਸਰੈ ਨਾਰੇ, ਮਨ ਗੁਰਮਿਲ ਕਾਜ ਸੁਵਾਰੇ ਰਹਾਉ, ਇਹੋ ਸੰਸਾਰ ਬੇਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਏ ਪੀਆ ਵਾਹਿਗੁਰ ਰਸ, ਅਕਥ ਕਥਾ ਤਿਨ ਜਾਨੀ, ਜਾ ਕਉ ਆਏ ਸੋਈ ਬਿਹਾਜ ਹੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ,

ਸਿਫਤ ਖਸਾਮਦੀ ਵਿਆਸਾ ਹੁਕੁਰ ਸਾਹੁ ਝੱਟੀ ਹੈ ਤੁਦ ਡਿੱਠੇ ਸੱਚੇ ਪਾਤਸ਼ਾਹ ਵੱਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੇ ਸ਼ਾਹ।

ਵਾਹਿ ਗੁਰੂ ਸਤਨਾਮ ਸੇ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ ਵਾਹਿਗੁਰੂ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭਉ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਐ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲਿਵਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰੂ ਸਹਿਸ ਸਿਆਣਪਾਂ ਲੱਖ ਹੋਹੇ ਤਕ ਨਾ ਚੱਲੈ ਨਾਲ

ਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮ ਇਸਦਾ ਪਵਾਈਐ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਪੁੱਜੈ ਤਾਂ ਹੋਵੇ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣਾ ਨੀਸਾਣ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੋਂ ਵਿਚਾਰ ਗਾਵੇ ਕੋ ਸਾਚ ਕਰੀ ਤਨ ਖੇ ਹੇ ਗਾਵੇ ਕੋ ਜੀ ਲੈ ਫਿਰ ਦੇ ਹੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖਿਆ ਹੈ ਦਰਾਹ ਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਕਾਹੇ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਕਸੈ ਵੇ ਪ੍ਰਵਾਹੁ ਸਾਚਾ ਸਾਹਿਬ ਸੱਚ ਨਾਰੀ ਪਾਖੇ ਆ ਭਾਉ ਪਾ ਰੱਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰੂ ਫਿਰ ਕੇ ਅੱਗੇ ਰੱਖੀ ਅੱਜ ਦਿਸਾ ਦਰਬਾਰ ਮਾਹੂ ਕੇ ਬੋਲਣ ਬੋਲੀ ਅੱਜ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰੋ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕੇ ਵੈ ਜਾਣੀਏ ਸਭ ਆਪੇ ਸਚਿਆਰ

ਸੁਣੀਏ ਮਨ ਰੱਖੀਏ ਭਾਉ। ਦੁੱਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿ ਸਮਾਈ, ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ।

ਕਿ ਨਾਈ ਕਰੀ ਜੇਤੀ ਸਿਰ ਟੋਪਾਈ ਵੇਖਾ ਵਣ ਕਰਮਾ ਕੀ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈਏ ਜੁਗਚਾਰੇ ਆਰ ਜਾ ਹੋਰ ਦੀ ਸੋਹਣੀ ਹੋਏ ਨਵਾ ਖੰਡਾ ਵਿੱਚ ਜਾਣੀ ਨਾਲ ਚੱਲਾ ਸਭ ਕੋਏ ਚੰਗਾ ਨਾਮ ਰਖਾ ਖੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾਂ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇ ਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਏ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰ ਧਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਸ਼ਣ ਸਕੈ ਕਾਲ ਨਾਨਕ ਭਗਤ ਸਦਾ ਭਗਾ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬ੍ਰਹਮਾ ਇੰਦਉ ਸੁਣਿਆ ਮੁਕਤਾ ਲਾਹਣ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵਾਸ ਗਾਹ ਨਾਨਕ ਭਗਤ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਮੰਨਾ ਸੁਰਤ ਹੋਇਆ ਮਨ ਬੁੱਧ ਮੰਨਾ ਸਗਲ ਭਵਨ ਕੀ ਸੁਧ ਮੰਨਾ ਮੋਹੇ ਚੋਟਾਂ ਨਾ ਖਾਏ ਮੰਨਾ ਜਪ ਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਰ ਜਾਣਾ ਮਨ ਕੋਏ ਮੰਨੈ ਮਾਰਗ ਠਗ ਨ ਪਾਏ ਮੰਨੈ ਪਥ ਨੂੰ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਕਤ ਵਾਰ ਮੰਨੈ ਪਰਵਾਰ ਸਾਧ ਹਰ ਮੰਨੈ ਤਰਾ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿਮਾਨ ਪੰਚੇ ਸੋਹੈ ਹੈ ਦਰ ਰਾਜਾਨੋ ਪੰਚਾਂ ਕਾ ਗੁਰ ਇੱਕ ਧਿਆਨ ਜੀ ਕੋ ਕਹਿ ਕਰੈ ਵਿਚਾਰ ਕਰਤੇ ਕਾ ਕਰੜਾ ਨਾਹੀ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁੱਝਾ ਹੋਵੈ ਸਚੇ ਆਰ ਧਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਦਿਸੇ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਹੋ ਰੂਪ ਕੇਤੀ ਦਾਤ ਜਾਣਾ ਕੌਣ ਕੂਤ ਕੀਤਾ ਉਪਸਾਓ ਇੱਕੋ ਕੁਆਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹਿ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਕਸਾਰ ਅਸੰਖ ਮੁੱਲ ਵਿਲਾਇ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਮੂਰਖੇ ਅੰਧ ਘੋਰ ਅਸੰਖ ਚੋਰ ਹਰਾਮ ਕੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗਾਲਵੜ ਹੱਤਿਆ ਕੁਮਾਹਿ ਸੰਖ ਪਾਪੀ ਪਾਪ ਕਰ ਜਾਹਿ ਅਸੰਖ ਕੂੜੇ ਅਰ ਕੂੜੇ ਫਰਾਹੇ ਸੰਖ ਮਲੇਸ਼ਮਰ ਭਾਖਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮਤ ਨਿਰੰਕਾਰ ਅਸੰਖ ਨਾਭ ਅਸੰਖ ਥਾਵ ਅਗਮ ਅਗਮ ਸੰਖ ਲੋ ਸੰਕਾਹ ਹਸਰ ਭਾਰ ਹੋਏ ਅਕਰੀ ਨਾਭ ਅਕਰੀ ਸਾਲਾਹ ਅਕਰੀ ਗਿਆਨ ਗੀਤ ਗੁਣ ਗਾਹ ਅਕਰੀ ਲਿਖਣ ਬੋਲਣ ਬਾਣ ਕਰਾ ਸਿਰਜਣ ਜੋਗ ਵਿਖਾਰਣ ਜਿਨ ਇਹ ਲਿਖੇ ਤੇ ਸਰਣ ਆਹੇ ਜੇ ਪਰਮਾਹੇ ਤਿਵ ਤੇ ਪਾਹੇ ਜੀਤਾ ਕੀਤਾ ਤੀਤਾ ਨਾਓ ਨਾਵੈ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਸਦਾ ਸਲਾਮ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉੱਤਰ ਸੋਖੇ ਹੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪਾ ਨਾਵੈ ਕਰ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੋ ਜਾਵਹੋ ਤੀਰਥ ਤਾਪ ਦਇਆ ਦਾ ਦਾਨ ਜੇ ਕੋ ਪਾਵੈ ਤਿਲਕਾਂ ਵਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਣ ਗੁਣ ਕੀਤੇ ਭਗਤ ਨ ਹੋਏ ਸਵਾਸਾਤ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ
ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਰੁਤੀ ਮਾਹ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਈਏ ਪੰਡਤੀ ਜੀ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਆਦਿ ਲੇਖਣ ਲਈ ਕੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁਤ ਮਾਹ ਨਾ ਕੋਈ ਜਾ ਕਰਤਾ ਸੁੱਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਆਕਾ ਕਿਵ ਸਾਲਾ ਹੀ ਕਿਵ ਵਰਣੀ ਕਿਵ ਜਾਣਾ ਕਿਵ ਵਰਣੀ ਕਿਵ ਕਰੇ ਆਖਾ ਕਿਵਸਾਲਾ ਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਆ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾ ਤਾਲਾਂ ਪਾ ਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸਹਿਸ ਅਠਾਰਹ ਕਹਿਣ ਕੁਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਲਖੀਆ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਆ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਏਤੀ ਸੁਰਤਨ ਪਾਈਆ ਨਦੀਆ ਤੈ ਵਾਹ ਪਵਹ ਸਮੰਦ ਨਾ ਜਾਣੀਆ ਹੈ ਸੁਮੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਵਣੀ ਜਿਤ ਸਿਮਰ ਨਾ ਵਿਸਰੈ ਅੰਤ ਨਾ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪਿਆ ਕਿਆ ਮਨ ਮੰਤੇ ਅੰਤ ਨੂੰ ਜਾਪੈ ਕੀਤਾ ਆਕਾਰ ਅੰਤ ਨੂੰ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲ ਲਾਹੇ ਤਾਂ ਕਿ ਅੰਤ ਨੂੰ ਪਾਏ ਜਾਏ ਹੋ ਅੰਤ ਨੂੰ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਰਾਓ ਇਹ ਬੜ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣੇ ਸੋਏ ਜੀਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾਉ ਜਾਏ ਵੱਡਾ ਦਾਤਾ ਤ੍ਰਿਨਾਤਮਾਏ ਕਿਤੇ ਮੰਗਾ ਜੋਧ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪ ਟੁੱਟਾ ਹੈ ਵੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਹੀ ਖਾਹੇ ਕਿਤੇ ਅਦੁੱਖ ਭੁੱਖ ਸਦ ਮਾਰ ਇਹ ਪੇਦਾ ਤੇਰੀ ਦਾਤਾਰ ਬੰਦ ਕਲਾਸੀ ਪਾੜੇ ਹੋਏ ਹੋ ਰੱਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਾ ਜੀਤੀ ਆ ਮੋਹ ਖਾਏ ਆਪੇ ਜਾਣਾ ਆਖੇ ਆਪੇ ਦੇ ਆਖੇ ਸੇ ਪੇ ਕੇ ਕੇ ਜਿਸ ਨੂੰ ਬਖਸੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਉਮਲ ਗੁੜ ਮਲਵਾ ਪਾਰ ਮਲਵਾ ਪਾਰੀ ਮਲ ਭੰਡਾਰ ਮਲਿਆ ਵਹਿ ਮਲਾ ਜਾਹੀ ਮਲ ਭਾਏ ਮਲਾ ਸਮਾਹੀ ਮਲ ਧਰ ਮਲ ਦੀਬਾਣ ਮਲ ਤਲ ਮਲ ਪ੍ਰਵਾਣ ਅਮਲ ਬਖਸੀਸ ਅਮਲ ਨਿਸ਼ਾਨ ਅਮਲ ਕਰ ਮਲ ਪ੍ਰਮਾਣ ਅਮਲੋ ਮਲੇ ਆਖੇ ਨਾ ਜਾਏ ਆਖਾ ਕਰਹਿ ਲਿਵਲਾਏ ਆਖੇ ਵੇਦ ਪਾਠ ਪੁਰਾਣੇ ਆਖੇ ਪੜੇ ਕਰੈ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰੇ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੰਨਣ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠੜ ਜਾਹੇ ਤੇ ਕੀਤੇ ਹੋਰ ਕ੍ਰਿਹਤਾ ਆਖਣ ਸਕਹਿ ਕੇ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜੂ ਤਾਂ ਲਿਖਿਆ ਸਿਰਗਾ ਬਾਰਾ ਗਵਾਰੂ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੀ ਵਾਜੀ ਨਾਦ ਅਨੇਕਾਂ ਸੰਖਾ ਕੀਤੀ ਵਾਵਣ ਹਾਰੇ ਕਿਤੇ ਰਾਗ ਪਰੀ ਸਿਉ ਕਹੀ ਨੂੰ ਕਿਤੇ ਗਾਵਣ ਹਾਰੇ ਗਾਵੈ ਹੈ ਤੁਹਨੋ ਪਾਵਣ ਪਾਣੀ ਬਹਿਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵੈ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵਹਿ ਇੰਦ ਅੰਦਾਸਨ ਬੈਠੀ ਦੇਵਤੇ ਆਦਾ ਨਾਲੀ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜ੍ਹ ਰੱਖੀ ਸਿਰ ਯੁਗ ਯੁਗ ਵੇਦਾ ਨਾਲੀ ਗਾਵਹਿ ਮੋਹਣੀ ਅਮਨ ਮੋਹਣ ਸੁਰਗਾ ਮੱਚ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਕਾਣੀ ਚਾਰੀ ਗਾਵਹਿ ਖੰਡ ਮੰਡਲ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨੋ ਗਾਵਹਿ ਜੋਤ ਭਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਹੈ ਪਿਓ ਸੀ ਜਨ ਜਾਸੀ ਰਚਨਾ ਜਨਨ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵਤ ਸੀ ਵਡਿਆਈ ਜੋ ਤਿਸ ਭਾਵੇ ਸੋਈ ਕਰ ਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਹੋ ਸਾਹ ਪਾਤ ਸਾਹਿਬ ਨਾਨਕ ਰਹਿਣ ਨ ਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬੇਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਉਪਰ ਤੀਤੈ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਸੈ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
ਭੁਗਤ ਗਿਆਨ ਦਇਆ ਭੰਡਾਰਨੂ ਘੜਖੜ ਵਾਜਹ ਨਾਦ ਨਾਥ ਨਾਥੀ ਸਭ ਜਾ ਕੀ ਰਿਧ ਸਿਧ ਅਬਰਾ ਸਾਧ ਸੰਜੋਗ ਵਿਜੋਗ ਦੁਇ ਕਰ ਚਲਾਵਹਿ ਲਿਖੇ ਆਵੈ ਭਾਗ ਆਦੇਸ਼ ਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਏਕਾ ਮਾਈ ਜੁਗਤ ਬਿਆਈ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਡ ਜਿਤ ਸੁਭਾਵੈ ਤਿਵੈ ਚਲਾਵੈ ਜੇ ਹੋਵੈ ਪ੍ਰਮਾਣ ਉਹ ਵੇਖੈ ਉਹ ਨਾ ਨਦਰ ਨ ਆਵੈ ਬਹੁਤਾ ਇਹੋ ਵਡਾਡੋ ਆਦੇਸ਼ ਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋਇ ਲੋਇ ਭੰਡਾਡੋ ਜੋ ਕਿਛ ਪਾਇਆ ਸੋ ਏਕਾ ਬਾਰੂ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਸ ਆਦੇਸ਼ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆ ਕੇ ਇੱਕ ਨਾਮ ਜਗਦੀਸ਼ ਹੈ ਏਤ ਰਾਹ ਪਤ ਪਵੜੀਆਂ ਚੜੀਆ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਨਨ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਹੈ ਨਾਨਕ ਨਦਰੀ ਪਾਈ ਹੈ ਕੂੜੀ ਕੂੜਾ ਠੀਸ ਆਖਣ ਜ਼ੋਰ ਚ ਪਹਿਨਾ ਜ਼ੋਰ ਜ਼ੋਰ ਨਾ ਮੰਗਣ ਦੇਣ ਨਾ ਜ਼ੋਰ ਜ਼ੋਰ ਨਾ ਜੀਵਨ ਭਰਨ ਹੈ ਜ਼ੋਰ ਜ਼ੋਰ ਨਾ ਰਾਜ ਮਾਲ ਮਣ ਸੋਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜੁਗਤੀ ਛੁੱਟਾ ਸੰਸਾਰ ਜਿਸ ਹਰ ਜ਼ੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ ਤਿਸ ਵੇ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕਾਨੰਤ ਹੈ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਥਿੱਤਾ ਸੋਹਣ ਪੰਚ ਪ੍ਰਭਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਾਵਣ ਪਾਣੀ ਵੈਸ਼ਨਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਹੈ ਕੀਤੀ ਆ ਕਰਮ ਭੂਮੀ ਕੀਤੀ ਆ ਕਰਮ ਭੂਮੀ ਮਿਰ ਕੀਤੇ ਕੀਤੇ ਤੂਹ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬਦਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦ ਕੀਤੀ ਸੁਰਤੀ ਸੇਵ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਮਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿਥੈ ਘਾੜ ਘੜੀਏ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿੱਛਾ ਪਛਤਾਏ ਤਿੱਥੇ ਘੜੀਏ ਸੁਰਤ ਮਤਮਨ ਬੁੱਧ ਤਿੱਥੇ ਘੜੀਏ ਸੁਰਸਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਬਲ ਸੂਰ ਤਿਨ ਮਹਿਰਾਮ ਰਹਿਆ ਭਾਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾ ਕੀ ਰੂਪ ਨਕਤ ਨੇ ਜਾਹੇ ਨਾ ਉਹ ਮਰਨ ਠਾਗੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਅਨੰਦ ਸੱਚਾ ਮਨ ਸੋਏ ਸੱਚ ਖੰਡ ਵਸਾਏ ਨਿਰੰਕਾਰ ਕਰ ਕਰ ਵਿਖੈ ਨਦ ਨਿਹਾਲ ਤਿੱਥੈ ਖੰਡ ਮੰਡਲ ਬ੍ਰਭੰਡ ਜੀ ਕੋ ਕਥਿਤ ਅੰਤ ਅਨੰਤ ਤਿੱਥੈ ਲੋ ਅਲੋ ਅਕਾਰ ਜੀਵ ਜੀ ਹੁਕਮ ਤਵੈ ਤਵਕਾਰ ਵਿਖੈ ਵਿਖਸੈ ਕਰ ਵਿਚਾਰ ਨਾਨਕ ਕਥ ਨਾ ਕਰੜਾ ਸਾਰ ਜਾਤ ਪਹਾਰਾਉ ਧੀਰ ਸੁਨਿਆਰ ਅਹਰਣ ਮਤਵੀਦ ਹਥਿਆਰ ਭਾਉ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿੱਤ ਢਾਲ ਘੜੀਆ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੇ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤੇ

ਦੇਵ ਸਕਤ ਕਾਲ ਨਾਨਕ ਤੇ ਮੁਖਜਲੇ ਕਿਤੇ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ।

ਅਨਛਜਿਆਂਗਾਸਨ ਪੰਗ ਉਪਮਾ ਪਾਰ ਗਤ ਮਿਤ ਉਦਾਰ ਜਲ ਥਲ ਮੰਡ ਗਤ ਮਿਤ ਉਦਾਰੋ ਜਲ ਥਲ ਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਪਹੁਨਾਸ ਤ੍ਰਿਤਰ ਤ੍ਰਾਸ ਆਰਜਨ ਬਾਹੇ ਇਕਸ ਦਾਹ ਓਂਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲੋ ਗੁਰ ਬਰਕਾਲ ਕਰ ਕਰ ਪ੍ਰਣਾਮ ਚਿਤ ਚਰਨਾਮ ਚਿਜ ਗਾਤ ਅਜਨ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਠੱਟ ਪੰਡਾਰ ਠੱਟ ਪਾਰ ਆਡੀਠ ਧਰਮ ਅਤ ਢੀਠ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤਾ ਪ੍ਰਸਾਦ ਕਰਣਾਲਯ ਹੈ ਅਰ ਕਾਲਯ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਅਬਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨੇ ਹੈ ਜਗ ਜਾਣੇ ਸਰਬੰ ਭਰ ਹੈ ਸਰਬੰ ਕਰ ਹੈ ਸਰਪਾਸ ਹੈ ਸਵਰਨਾਸ ਹੈ ਕਰਣਾ ਕਰ ਹੈ ਬੇਸਵੰ ਪਰ ਹੈ ਸਰਬੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰ ਤੇ ਪਰ ਹੈ ਕਰਣਾ ਕਰ ਹੈ ਅਜਪਾ ਜਪ ਹੈ ਥਪਾ ਥਪ ਹੈ ਕ੍ਰਿਤਾ ਕ੍ਰਿਤਾ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰਣਾ ਕ੍ਰਿਤ ਹੈ ਕ੍ਰਿਤਾ ਕ੍ਰਿਤਾ ਧਰਣੀ ਤ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤਾ ਅੰਮ੍ਰਿਤ ਹੈ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਬੇਸਵੰਬਰ ਹੈ ਕਰੁਣਾਲਯ ਹੈ ਨਰਪਨਾਇਕ ਹੈ ਸਰਪਾਇਕ ਹੈ ਭਵਪੰਜਨ ਹੈ ਅਰਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਂਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸਿੰਘ ਸ਼ਾਂਤ ਰੂਪੇ ਨਮੋ ਪਰਮ ਤੱਤੰਗ ਅਤੱਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਾਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਨਾਦੰਗ ਬਿਭੂਤੇ ਅਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸਾਸ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਕਾਮੇ ਏ ਕਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਸ ਅਗੰਜ ਪੰਜ ਲੱਖ ਭਖ ਅਕਾਲ ਦਿਆਲ ਅਲੇਖ ਭੇਖ ਅਨਾਮ ਅਕਾਮ ਗਾਹ ਟਾਹ ਨਾਥੇ ਪਰਮਾਥੇ ਅਜੋਨੀ ਮੋਨੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸ੍ਰੀ ਵਾਹਿਗੁਰੂ, ਇੱਕ ਓਂਕਾਰ ਸਤਿਗੁਰੂ ਪ੍ਰਸਾਦ ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸਵਈਏ ਸਰਾਭਗ ਸੁਧ ਸਮੋਹ ਸਿਧਹਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਧਕ ਸੰਤ ਸਮੋਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕੌਣ ਦੇਖਿਤ ਪ੍ਰਾਣਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰ ਜਰ ਸੰਗ ਅਨੁਪਤੰਗ ਸਰੰਗ ਸਵਾਰੀ ਕੋਟ ਤੁਰੰਗ ਕੁਰੰਗ।

ਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਾਨ ਕੇ ਭੂਪਤ ਪੌਣ ਗਣਨ ਨਹੀਂ ਕੌਣ ਗਣਨ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨੋ ਸੋ ਸੰਜਮ ਨੇਮ ਅਨੇਕ ਬਥੇਖੈ ਵੇਦ ਪੁਰਾਣ ਕੁਤੇਬ ਕੁਰਾਨ ਜਮੀਨ ਜਮਾਨਸ ਬਣ ਕੇ ਪੇਖੈ ਪਵਨ ਅਹਾਰ ਜਤੀ ਜਤਾਰੂ ਸਭੈ ਸੁ ਵਿਚਾਰੂ ਹਜ਼ਾਰ ਕੁ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸਪਾਹਾਂ ਦੁਰੰਤ ਵਾਸੋ ਸਾਸਨਾ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀ ਨਮਰੋਰ ਮਵਾਸਨ ਮਾਤੇ ਮਤਾਂਗਣ ਮਾਨ ਮਲਾਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾ ਚੱਲਾਂਗੇ ਵੀਰ ਅਪਾਰ ਵੱਡੇ ਬਰਿਆਰ ਅਵਚਾਰ ਹਸਾਰ ਕੀ ਧਾਰ ਪਚਈਆ ਤੋਰ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰੂ ਸੋ ਬਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੋ ਇੱਕ ਦਵਈਆ ਦਾਨਵ ਦੇ ਫਨੰਦਨ ਸਾਚਰ ਭੂਤ ਭਵਿੱਖ ਭਾਣ ਜਪਾਂਗੇ ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬੜ ਜਾ ਧੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਭੈ ਅਵ ਲੋਕ ਚਪਾਂਗੇ ਮਾਨਵ ਇੰਦਰ ਗਜਿੰਦਰ ਨਾਦ ਪਉ ਜਾਉਣ ਤਰ ਲੋਕ ਰਾਜ ਕਰਾਂਗੇ ਕੋਟਿਸ਼ ਨਾਨਕ ਜਾਤ ਗਿਦਾਨ ਅਨੇਕ ਸਵੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪੁਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫਿਰ ਨ ਦੇਹ ਧਰਾਂਗੇ ਕਾਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਭਗਤ ਹਲ ਲਗਾਇਓ ਨਾਥ ਫਿਰਿਓ ਲੀਏ ਸਾ ਸਮੁੰਦਰ ਲੋਗੇ ਉੱਪਰ ਲੋਕ ਗਵਾਇਓ ਬਾਸਕੀਓ ਬਿਖੇ ਆਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਤਾਇਓ ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀ ਉਤਨ ਹੀ ਪਾਇਓ ਕਾਹੂ ਲੈ ਪਾਹਨ ਪੋ ਧਰਿਓ ਸਿਰੂ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ ਲਖਿਓ ਹਰ ਅਬਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸ ਨਿਵਾਇਓ ਕੋ ਬੁੱਤਾਨ ਕੋ ਪੂਜਤ ਹੈ ਪਸ ਕੋ ਮਿਰਤਾਨਕ ਪੂਜਨ ਧਾਇਓ ਹੋਰ ਕਿਰਿਆ ਉਰਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਕੋ ਬਤਾਨਕ ਪੂਜਤ ਹੈ ਪਸ ਕੋ ਮਿਰਤਾਨਕ ਪੂਜਨ ਧਾਇਓ ਹੋਰ ਕਿਰਿਆ ਉਰਜੋ ਸਭੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਕਾਬ ਹੋ ਆਪ ਹਾਦੈ ਮੋਹਿ ਬਚਾਵ ਹੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੁਰਛਾ ਨਿਜ ਕਰਦੈ ਕਰਿਆ ਸਭ ਬੈਰਨ ਕੋ ਆਸ਼ੰਗਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹ ਛਾੜ ਕੋਈ ਔਰ ਨ ਧਿਆਉ ਜੋ ਬਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੀ ਤਾਰੀਆ ਹੈ ਚੁਣ ਚੁਣ ਸੁਤਰ ਹਮਾਰੀ ਮਾਰੀਆ ਹੈ ਆਪ ਹਾਦੈ ਮੁਝੈ ਅਬਰਿਆ ਮਰਨ ਕਾਲ ਕਾ ਤ੍ਰਾਸ ਨ ਮਰਿਆ ਇਹੋ ਜੋਸ ਦਾ ਹਮਾਰੀ ਪੱਛਾ ਸ੍ਰੀ ਅਸੋ ਜਿਵ ਕਰਿਓ ਰੱਛਾ ਰੱਖ ਲੇ ਹੋ ਮੋਹ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦਸਤਨ ਕੇ ਹੰਤਾ ਤੁਮਹੋ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾਂ ਕਾਲ ਪਾਏ ਸਿਵ ਜੂ ਅਵਤਰਾਂ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਅਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਚਨ ਉਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਰ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ
संतन दुख पाए ते दुखी सुख पाए साधन के सुखी एक एक ही पीर पछाने घट घट की पट पट की जाने जबद कर करा करता राग प्रजा तरतम देह पारा जब या कर करत हो कब हूँ तो मैं मृत देह तर सब हूँ जेते बदन।

ਹੁੜਕਾ ਚ ਭੇਦ ਨ ਜਾਣਤ। ਮਹਾਂਦੇਵ ਕੋ ਕਹਿਤ ਸਦਾ ਸੇਵੋ, ਨਿਰੰਕਾਰ ਕਾ ਚੀਨਤ ਨਹਿ ਭਿਵ। ਆਪ ਆਪਣੀ ਬੁੱਧ ਹੈ ਜੀਤੀ, ਬਰਣਤ ਭਿੰਨ ਭਿੰਨ ਤੋਹਿ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਦ ਸਜਾ ਪ੍ਰਥਮ ਸੰਸਾਰਾ।

ਤੂੰ ਬੈਠਾ ਹੋ ਕੰਸ ਸਿਮਟ ਭਾਈ ਸ਼ੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਈ ਅਚੰਭਵ ਆਦ ਜੁਗਾਦ ਸਰੂਪ ਸੁਜਿਅਮ ਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਅਬਾਰ ਸਿੱਖ ਸੰਘਰੋ ਦੁਰਟ ਜਿਤੇ ਉਠਵਤ ਉਤਪਾਤੰ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸਤੋਜ ਤਸਰਣੀ ਪਰੇ ਤਿਨਕੇ ਦੁਰਟ ਦੁਖਤ ਹੈ ਮਰੇ ਪੁਰਖ ਜਨ ਪਗ ਬਰੇ ਤਿਹਾਰੀ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਈ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਕਾਲਾ ਕਿਰਪਾ ਦ੍ਰਿਸ਼ਟ ਧਨ ਜਾਹਿਰ ਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ।

ਜਗ ਮਾਤਾ ਗ੍ਰੰਥ ਕਰਾਂ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇ ਕੋ ਹਰਤਾ ਦੁਸ਼ਟ ਦੁਖੀਆਂ ਕੋ ਛੈ ਕਰਤਾ ਸ੍ਰੀ ਅਸਤੋਜ ਜਪ ਹੈ ਦਿਆਲਾ ਪੂਰਨ ਕਰਾ ਗ੍ਰੰਥ ਤਕਾਲਾ ਮਨ ਬਾਂਛਤ ਫਲ ਪਾਵੇ ਸੋਈ ਦੁਖ ਨਤ ਸੈ ਵਿਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁਰ ਰਸਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰਕੇ ਰਹਿ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸ ਪੁਣ ਜੈ ਅਰਧ ਸਹਿਸ ਪੁਣ ਦੀਨ ਕਹਿ ਜੈ ਭਾਦਰਵ ਸੁਧੀ ਅਸ਼ਟਮੀ ਰਬਾਰਾ ਤੀਰੁਸ ਤਦਰਵ ਗ੍ਰੰਥ ਸੁਧਾਰਾ ਸਵਈਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਮਕਾਰ ਸਤਿਗੁਰੁ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸਿਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ, ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਸਾਰਣਾ।

ਵਰਨਾਲੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਏ, ਘਰ ਤਾਂ ਤੇਰਾ ਸਭ ਕਿਛੁ ਹੈ, ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ। ਸਾਚਾ ਨਾਮੇ ਨਾ ਆਧਾਰੋ, ਸਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਵਸਿਆ, ਜਿਨ ਇੱਛਾ ਸਭ ਪੁਜਾਈਆ।

ਤੁਰ ਕਰਮ ਪਾਇਆ ਤੁਰਜਨ ਕਉ ਸਿਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਬਾਜੇ ਸਾਚੀ ਲਿਵੈ ਬਿਨ ਦੇਹਨ ਮਾਣੀ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੂੰ ਹੋਰ ਥਾ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜ ਹੋ ਕਿਆ ਕਰੇ ਵਿਚਾਰੀਆ

ਮੰਨਹ ਪਾਇਆ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨ ਪਾਇਆ ਕਿਨਾਈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ ਉਹ ਮਾਇਆ ਤਾਂ ਮੋਹਣੀ ਤਨੈ ਕੀਤੀ ਜਿਨ ਠਗੌਲੀ ਪਾਇਆ ਕੁਰਬਾਨ ਕੀਤਾ ਤ ਸਭ ਟਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ ਇਹ ਮਨ ਪਿਆਰੇ ਆ ਤੂੰ ਸਦਾ ਸੱਸ ਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀਂ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ

ਨਿਰਾਲੀ ਜਾਂ ਤੂੰ ਚਲਾਹੇ ਤਿਵ ਚਲਾ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਹੇ ਤਿਵਹ ਚਲਾ ਹਜਨਾ ਮਾਰਗ ਪਾਵੇ, ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ। ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ। ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵਹ ਚਲਾਵੇ। ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰ ਸੁਣਾਇਆ।

ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨ ਜਿਨੀ ਹਰਿ ਧਿਆਇਆ, ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪੁੱਤ ਸੰਗਤ ਸੰਭਾਈਆ। ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਹਰਿ ਧਿਆਇਆ। ਕਰਮੀ ਸਹਿਜ ਨ ਉਪਜਾਏ ਮਨ ਸਹਿਜਾ, ਸਹਸਾ ਨਾ ਜਾਏ ਨਾ ਜਾਏ ਸਹ ਸਖਤ ਸੰਜਮ ਰਹਿ ਕਰਮ ਕਮਾਏ। ਸਹਸਾ ਜੀ ਅਮਲੀਨ ਹੈ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਸਾ ਉਪਜਾਏ। ਜੀ ਹੋ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀ ਹੋ ਤਾਂ ਮੈਲੇ, ਤਿੰਨ ਜਨਮ ਜੋ ਹੈ ਹਰਿਆ।

ਇਤਨੇ ਜਨਮ ਜੂ ਹੈ ਹਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਓੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਸ ਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦਾ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬਿਨ ਅਵਰਣ ਜਾਣ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ

ਸਤਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਫਿਰ ਸਤਿਗੁਰ ਮੁਕਤ ਨ ਪਾਏ ਆਬ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ

ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰ ਹੱਸਣਾ ਕਹਿ ਕਛੂ ਨਾ ਜਾਣੀ। ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ, ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਅਸਮਾਓ। ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸਿਵ ਸਖਤ ਆਪ ਉਪਾਇ ਕਹਿ ਕਰਤਾ। ਆਪੇ ਹੁਕਮ ਰਤਾਏ ਹੁਕਮ ਰਤਾਇਆ, ਵੇਖੈ ਗੁਰਮੁਖ ਸਹਿ ਬੁਝਾਈ, ਤੋੜੇ ਬੰਧਨ ਹੋਵੇ ਮੁਕਤੋ ਸ਼ਬਦ ਮਨ ਮਸਾਏ। ਗੁਰਮੁਖ ਜਿਸਨੂੰ ਆਪ ਕਰੈ ਸੋ ਹੋਵੇ ਏਕ ਸਿਮ ਲਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸਾਸਤਰ ਪੁੰਨ ਪਾਪ ਵਿਚਾਰਦੇ, ਤਤੈ ਸਾਰਣ ਜਾਣੀ ਤਤੈ ਸਾਰਣ ਜਾਣੀ, ਗੁਰੂ ਬਾਝੋਂ ਤਤੈ ਸਾਰਣ ਜਾਣੀ। ਤੇਹੀ ਗੁਣੀ ਸੰਸਾਰ ਭਰਮ ਸੁੱਤ

ਸੋ ਤਤ ਪਾਏ ਜਿਸਨੂੰ ਅਰਦਨ ਹਲ ਬਿਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੀ ਉਧਰ ਮੈਂ ਹੈ ਪ੍ਰਤਪਾਲ ਕਰੇ ਸੋ ਕਿਉ ਮਨੋਹ ਮਸਾਰੀ ਹੈ ਮਨੋਹ ਕਿਉ ਮਸਾਰੀ ਹੈ ਇਹ ਬੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪਹੁੰਚ ਨਾ ਸਕੇ ਜਿਸਨੂੰ ਆਪਣੇ ਲਿਬਲਾਵੇ

ਪਾਏ ਭਗਤ ਨਾ ਕੇ ਨਾਨਕਾ ਜਿਨ ਹਰ ਭਲਾਏ ਪਾਏ ਹਰ ਰਾਸ ਮੇਰੀ ਮਨ ਮਨ ਜਾਰਾ ਹਰ ਰਾਸ ਮੇਰੀ ਮਨ ਮਨ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿੱਤ ਜਪੇ ਹੋ ਜੀ ਹੋ ਲਾਹਾ ਖੱਟਿਓ ਦਿਹਾੜੀ ਹਰ ਹਰ ਨਿੱਤ ਜਪੇ ਹੋ ਜੀ ਹੋ ਲਾਹਾ ਖੱਟਿਓ ਦਿਹਾੜੀ

ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਜਿਹਨੂੰ ਜੀ ਉਪਾਏ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਿਰ ਬਣਿਆ ਹਰ ਗਾਉ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਹਰ ਹਦ ਬਾਣੀ ਗੁਰ ਸਭ ਜਾਣੀ ਹਰ ਨਾਮ ਹਰ ਰਸ ਭੋਗੋ

ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ ਹਰ ਤੂੰ ਮੈਂ ਜੋ ਧਰੀ, ਹਰ ਬਿਨੇ ਔਰ ਨਾ ਦੇਖੋ ਕੋਈ, ਹਰ ਬਿਨੇ ਔਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰਨ ਕੋਈ, ਕਹਿ ਨਾਨਕ ਇਹ ਨੇਤਰ ਅੰਸੇ, ਸਤਿਗੁਰ ਮਿਲਿਆ ਦੇ ਬਿਦ੍ਰਿਸ਼ਟ ਹੋਈ, ਇਹ ਸ਼ਰਮਣ ਹੋ ਮੇਲੇ ਹੋ, ਸੱਚ ਹੈ ਸੁਣ ਨੈਣ ਨੂੰ ਪਠਾਏ, ਸੱਚ ਹੈ ਸੁਣ ਨੈਣ ਨੂੰ ਪਠਾਏ, ਸ੍ਰੀ ਲਾਏ ਸੁਣ ਸਤਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਚਨਾ ਰਸ ਸਮਾਣੀ, ਸੱਚ ਅਲੱਕ ਵਡਾਣੀ, ਤਾਂ ਕਿ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣ।

ਇਹੋ ਸਾਚਾ ਸੋਹਿਲਾ ਸਾਚਾ ਘਰ ਗਾਬੋ ਗਾਬੋ ਤਾਂ ਸੋਹਿਲਾ ਘਰ ਸਾਚੈ ਜਿੱਥੇ ਸਦਾ ਸੱਚ ਆਵੇ ਹੈ ਸਚੋ ਧਿਆਵੇ ਹੈ ਜਾ ਤੁਧ ਭਾਵੇ ਹੈ ਗੁਰਮੁਖ ਜਨਾ ਬੁਝਾਵੇ ਹੈ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸੇ ਸੋ ਜਨ ਪਾਵੇ ਹੈ।

ਅਕਾਲ ਮੂਰਤ ਜੁਨੀ ਸਹਿ ਪਹੁੰਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ।

ਪਿਤਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚੇ ਤੇਰਾ ਅਮਰ ਸੱਚਾ ਦੀਵਾਨ ਸੱਚੇ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਆਖਿਆ ਲੱਖ ਕਰੋੜ ਸੱਚਾ ਸਭ ਤਾਣ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ।

ਗੌੜੀ ਨਾਨਕ ਜੀ ਪਾਏ ਕੈ ਲਿਖਣਾ ਵਤਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨੇ ਚੁਣ ਵੱਖ ਕੱਢ ਜਮਾਲਿਆ ਥਾਉ ਨਾ ਪੈਨ ਕੂੜਿਆ ਮੂੰਹ ਕਾਲੇ ਦੋਜਕ ਚਾਲਿਆ ਤੇਰੇ ਨਾਂ ਰਤੇ ਸੇਜਣ ਗਏ ਹਾਰ ਗਏ ਸੇਠ ਗਣਵਾਲਿਆ ਲਿਖ

ਬਿਸਮਾਤ ਅਨਾਦ ਬਿਸਮਾਤ ਵੇਦ ਬਿਸਮਾਤ ਜੀ ਬਿਸਮਾਤ ਭੇਦ ਬਿਸਮਾਤ ਰੂਪ ਬਿਸਮਾਤ ਰੰਗ ਬਿਸਮਾਤ ਨਾ ਕੇ ਫਿਰੈ ਜੰਤ ਬਿਸਮਾਤ ਪਾਨ ਬਿਸਮਾਤ ਪਾਨ ਬਿਸਮਾਤ ਅਗਨਿ ਖੇਡਾ ਬਿਡਾਣੀ ਬਿਸਮਾਤ ਧਰਤੀ ਬਿਸਮਾਤ ਖਾਨ ਬਿਸਮਾਤ ਸਾਧ ਲੱਗੇ ਪ੍ਰਾਣੀ ਬਿਸਮਾਤ ਸੰਜੋਗ ਬਿਸਮਾਤ ਵਿਜੋਗ ਬਿਸਮਾਤ ਭੁੱਖ ਬਿਸਮਾਤ ਭੋਗ ਬਿਸਮਾਤ ਸਿਫਤ ਬਿਸਮਾਤ ਸਲਾਹ ਬਿਸਮਾਤ ਉਜੜ ਬਿਸਮਾਤ ਰਾ ਬਿਸਮਾਤ ਨੇੜੇ ਬਿਸਮਾਤ ਦੂਰ ਬਿਸਮਾਤ ਦੇਖੇ ਹਾਜ਼ਰਾ ਹਜ਼ੂਰ।

ਪੌੜੀ ਆਪੇ ਨੇ ਭੋਗ ਭੋਗ ਹੋਏ ਪਸ਼ਮਣ ਪਹੁਰ ਸਿਧਾਇਆ ਵੱਡਾ ਹਵਾ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕਿਰਤ ਵਾਚੀ ਹੈ ਬਹਿ ਲੇਖਾ ਕਰ ਸਮਝਾ।

ਭਵਨ ਮੈਂ ਸਦਵਾ ਪਹਿ ਵਿੱਚ ਲੈ ਲਖ ਦਰੀਆਓ। ਪਹਿ ਵਿੱਚ ਅਗਨ ਕਟੇ ਵੇਗਾਰ, ਪਹਿ ਵਿੱਚ ਧਰਤੀ ਦੱਬੀ ਪਾਰ, ਪਹਿ ਵਿੱਚ ਇੰਦ ਫਿਰੇ ਸਿਰ ਪਹਾਰ, ਪਹਿ ਵਿੱਚ ਰਾਜਾ ਧਰਮ ਦਵਾਰ, ਪਹਿ ਵਿੱਚ ਸੂਰਜ ਪਹਿ ਵਿੱਚ ਚੰਦ, ਕੋਹ ਕਰੋੜੀ ਚਲਤਨਾਂਤ, ਪਹਿ ਵਿੱਚ ਸਿੱਧ ਬੋ ਸੁਣਨਾ

ਆਨੰਦਰੀ ਸਤਿਗੁਰ ਪਾਇਆ ਇਹੋ ਜੀ ਬਹੁਤਾ ਜਨਮ ਭਰਮਿਆ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਰਦਾਤਾ ਕੋਲ ਸਭ ਸੁਣਿਆ ਲੋਕ ਸਭਾ ਆਇਆ ਸਤਿਗੁਰ ਮਿਲਿਆ।

ਸਲੋਕ ਮਹਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜਬੜ ਕਰੇ ਵਿਚਾਰ ਬੰਦੇ ਸਹਿਜੇ ਪਵਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹਣ ਦਰਸ਼ਨ ਰੂਪਿਆ ਪਾਰ ਤੀਰਥ ਨਹਾਵੇ ਅਰਚਾ ਪੂਜਾ ਗੁਰਬਸ ਬਹਿਕਾਰ ਜੋਗੀ ਸੁਣ ਤੇ ਹਵਨ ਜੇਤੇ ਲੱਖ ਨਾਮ ਕਰਤਾਰ ਸੂਖ ਮੂਰਤ ਨਾਮ ਨਿਰੰਜਨ ਕਾਂ ਕਾਇਆਕਾਰ ਸਤੀਆ ਮਨ ਸੰਤੋਖ ਉਪਜੈ।

ਵਰਤਾਇਆ ਜਿਸ ਤਾਤਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ।

ਬੋਲੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਿੱਤ ਮਿਲੇ ਸੱਚ ਤਾਂ ਜਿਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਹੇ

ਹੈ ਕਰੇ ਨਿਵਾਸ ਸੱਚ ਸਭਨਾ ਹੋਵੇ ਦਾਰੂ ਬਾਪ ਕੱਢੈ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਕੋੜੀ ਦਾਨ ਮਹਿੰਦਾ ਤਲੀ ਜੇ ਮਿਲੇ ਤਮਸਤਕ ਲਾਈਏ ਕੁੜਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਿਉਂ ਪਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭਾਏ ਰਾਮ ਰਾਜੇ।

ਸਾਮੀ ਹਮ ਜਨਤਾ ਤੂੰ ਪੁਰਖ ਜਨਤੈਨੀ ਜਨ ਨਾਨਕ ਕੇ ਪ੍ਰਭ ਕਰਤੇ ਸਵਾਮੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਜੋ ਪਾਵਨ ਲੜੀਵਾਰ ਉਪਦੇਸ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਮ ਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਚੌਪ ਦੇ ਚੱਲ ਰਹੇ ਨੇ। 36ਵਾਂ ਸ਼ਬਦ ਮਹਾਰਾਜ ਜੀ ਦਾ ਅੱਜ ਉਚਾਰਨ ਹੋ ਰਿਹਾ ਹੈ, ਪ੍ਰਾਰੰਭ ਹੋ ਰਿਹਾ ਹੈ। ਸਤਿਗੁਰੂ ਮਹਾਰਾਜ ਜੀ ਉਹ ਅਕਾਲ ਪੁਰਖ ਬੇਅੰਤ ਹੈ, ਪਰੇ ਤੋਂ ਪਰੇ, ਉਹਦਾ ਅੰਤ ਕੋਈ ਵੀ ਨਹੀਂ ਪਾ ਸਕਿਆ, ਐਸਾ ਕੋਈ ਵੀ ਨਹੀਂ। ਅਕਾਲ ਪੁਰਖ ਵਾਹਿਗੁਰੂ ਬ੍ਰਹਮ ਹੈ, ਔਰ ਇਹ ਬ੍ਰਹਮ ਵਾਹਿਗੁਰੂ ਨੇ ਅਕਾਲ ਪੁਰਖ ਨੇ ਆਪਣੇ ਫੁਰਨੇ ਤੋਂ ਏਡਾ ਵੱਡਾ ਜਗਤ ਦਾ ਪਸਾਰਾ ਪਸਾਰਿਆ ਹੋਇਆ। ਧਰਤੀ ਹੈ, ਪੰਜ ਤੱਤ ਨੇ, ਆਕਾਸ਼ ਹਵਾ ਹੈ, ਜੀਵਾਂ ਦੇ ਸਾਹ ਲੈਣ ਆਕਸੀਜਨ ਹੈ, ਪਾਣੀ ਹੈ, ਆਕਾਸ਼ ਅੱਗ ਹੈ, ਪੰਜੇ ਹੀ ਜੀਵਾਂ ਨੂੰ ਲੋੜੀਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਏਡੇ ਵੱਡੇ ਪਸਾਰੇ ਨੂੰ ਪਸਾਰ ਕੇ ਫਿਰ ਉਹ ਆਪਣੇ ਪਿਆਰੇ ਆਪਣਾ ਕੁਝ ਗਿਆਨ ਦੇ ਕਿਤੇ ਅਕਾਲ ਪੁਰਖ, ਦੂਜਾ ਉਹਦੇ ਅਵਤਾਰਾਂ ਦਾ ਉਹਦਾ ਰੂਪ ਨੇ। ਔਰ ਉਹ ਜਿਹੜੇ ਅਵਤਾਰ ਨੇ ਕੁਝ ਪਾਵਰਾਂ ਲੈ ਕੇ ਆਉਂਦੇ ਨੇ, ਉਹਦਾ ਰੂਪ ਹੁੰਦੇ ਨੇ, ਲੇਕਿਨ ਉਹਦਾ ਅੰਤ ਏਡੀ ਵੱਡੀ ਕੁਦਰਤ ਹੈ, ਏਡਾ ਵੱਡਾ ਪਸਾਰਾ ਹੈ, ਉਹ ਵੀ ਨਹੀਂ ਪਾਸ। ਉਹਦਾ ਅੰਤ ਐਂਡੋ ਵੀ ਨਹੀਂ ਲੈ ਸਕੇ। ਇਸੇ ਤਰ੍ਹਾਂ ਧਾਰਮਿਕ ਗ੍ਰੰਥ ਨੇ ਜੋ ਉਹਨਾਂ ਗਿਆਨ ਦਿੱਤਾ ਹੈ, ਦਿੱਤਾ ਹੈ ਗਿਆਨ ਬਹੁਤ ਆਦਿ ਕਾਲ, ਲੇਕਿਨ ਉਹ ਗਿਆਨ ਦੇ ਗ੍ਰੰਥ ਵੀ ਵਾਹਿਗੁਰੂ ਦਾ ਅੰਤ ਨਹੀਂ ਪਾਸ। ਏਡਾ ਬੇਅੰਤ ਐਸਾ ਸੱਚੇ ਪਾਤਸ਼ਾਹ ਜੀ ਉਹ ਅਕਾਲ ਬ੍ਰਹਮ ਨੂੰ ਬੇਅੰਤ ਕਹਿ ਰਹੇ ਨੇ। ਬੇਅੰਤ ਕਹਿਣ ਨਾਲ ਬੇਅੰਤ ਭਾਵ ਵਿਸਮਾਦ ਅਸਚਰਜ ਰੂਪ ਵਾਹਿਗੁਰੂ। ਗਿਆਨ ਹੋਣ ਤੇ ਹੀ ਪਤਾ ਲੱਗਦਾ ਹੈ ਕਿ ਉਹ ਵਾਹਿ ਅਸਚਰਜ ਸਰੂਪ ਹੈ। ਹੈਰਾਨਗੀ ਹੋ ਜਾਂਦੀ, ਹੈਰਾਨਗੀ, ਹੈਰਾਨ ਹੋ ਜਾਂਦਾ ਹੈ, ਇਦੋਂ ਪਰੇ ਬਲਿਹਾਰ ਜਾਂਦਾ ਹੈ, ਅੰਤ ਤਾਂ ਹੈ ਹੀ ਨਹੀਂ। ਵਿਸਮਾਦ ਵਿੱਚ ਉਹ ਹੀ ਪਹੁੰਚਦਾ ਹੈ ਜਿਹੜਾ ਉਹਨੂੰ ਬੇਅੰਤ ਕਹਿੰਦਾ ਹੈ, ਉਹਦੇ ਨਾਲ ਚਿੱਤ ਬਿਰਤੀ ਨੂੰ ਜੋੜ ਲੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਉਹਦੀ ਬੇਅੰਤਤਾ ਦਾ ਕਿੱਡਾ ਵੱਡਾ ਉਹ ਅਕਾਲ ਪੁਰਖ
पावन शब्द विच दस रहे ने राम कली महला पंजवा महिमा ना जाना है बेद महिमा ये धरती दे विच मह नाम धरती दे विच आउंदे ने जिन्ना ज्ञान इत्थे अवतारी रिछियां मुनियां ने देवत्यां बाणी सफुर होई है ते उन्हां ये दुनिया विचो ज्ञान दिता है छड्या धरती ते महिमा ये धरती ते जिन्ना ज्ञान है महिमा वड्याई नू उस्तत नू ओदी पूर्ण तौर ते वड्याई नू ना जानना है बेद बेद भी नहीं जानते विशेष तौर ते सब तो पुरातन ने चार ग्रंथ संस्कृत विच उचारण होए ने बेद चार श्याम बेद रग जुजर अथर्बण श्याम बेद रग बे जुजर बेद अथर्बण वेद चौं युगां विच एक एक बेद दा ज्ञान लै के लोग चले ने तुरे ने कलम है बेद अथर्बण हुआ नाओ खुदाई अल्लहो पाया कलयुग दे विच अथर्बण वेद मन्या है पुरातन ते बहुत डूंगा ज्ञान है संसार की है जीवां दे सुभा किवें बने ने रजो सतो तमो गुण माया दे गुणा विच माया दे तीन गुण हरेक दे अंदर वरतदे ने इस करके माया दा प्रभाव है चौथी ज्ञान दी अवस्था है उथे ब्रह्म दा ज्ञान हुंदा है कर्मां दी फिलासफी बहुत तकड़ी वेदां विच बयान कीती है बहुत तकड़ी हरेक कर्म दा ज्ञान दिता है आ कर्म करोंगे दा फल है आ करोंगे आ फल है कर्म उपासना ते ज्ञान बहुत डूंगा है संसार दा भी ज्ञान जड़ियां बूटियां दा भी ज्ञान सारा ही ज्ञान है बहुत ज्ञान है कर्म उपासना ते ज्ञान है नाम दा कथन है ये नहीं के है ही नहीं है नाम दा कथन थोड़ा है बेअंतों नू क्या है सच्चे पातशाह सिमरित वेद पुराण पुकारन पोथियां नाम बिना सब कूड़ गाली होछियां क्या है गुरु अमरदास महाराज जी ते आप जी दे बचन गुरु अमरदास महाराज जी फरमान करदे ने वेदा मह नाम उत्तम सो सुन है नाही फिर है जो बेतालिया चलिया वांग फिरदा जो नाम उत्तम है श्रोमणी कर्म है सिर कर्मन का कर्म है कलू दे समय विच ओनू नहीं सुनदा कर्म कांड ही है फिर भी कर्म कांडा विच प्रवृत्त है पिछे ही रह गया है है नाम वाहिगुरु दा बेअंत ओ बेअंत एडे वड्डा ज्ञान दे के संसार दा जड़ी बूटियां दा सब औषधियां दा जीवां दे सुभावां दा माया दा कर्मां दा कर्म फिलासफी दा उपासना दा तुरिया पद बारे भी कथन है ब्रह्म दा ज्ञान फिर भी क्या अंत नहीं होता कुदरत दे मालक दा नहीं अंत है ओ बेअंत है महिमा ना जानना है बेद चार बेद धार्मिक ग्रंथ नहीं जानते हैं ओदी वड्याई नहीं बुझी है पूर्ण तौर ते अंत नहीं पा सके नहीं ओदा सिरा लभ्या महाराज जी दे पावन बचन आप जी दे सुंदर बचन पावन बाणी संस्कृति विच उदे विच भी एहो ही क्या है संस्कृत विचों ही आई है संस्कृति
ਉੱਥੇ ਵੀ ਆਪ ਜੀ ਨੇ ਇਹ ਕਿਹਾ, ਨੇਤ ਨੇਤ ਕਥੰਤ ਬੇਦਾ, ਊਚ ਮੂਚ ਅਪਾਰ ਗੋਬਿੰਦ, ਨੇਤ ਨੇਤ ਨੇਤ ਕਹਿੰਦੇ ਨੇ ਬੇਅੰਤ ਨੂੰ, ਬੇਅੰਤ ਬੇਅੰਤ ਹੈ, ਬੇਅੰਤ ਹੈ, ਨੇਤ ਨੇਤ ਕਥੰਤ ਬੇਦਾ, ਕਥੰਤ ਕਥਦੇ ਨੇ, ਕਥਨ ਕਰਦੇ ਨੇ, ਬੇਅੰਤ ਹੈ, ਤੂੰ ਬੇਅੰਤ ਹੈ, ਤੇਰਾ ਅੰਤ ਨਹੀਂ ਹੈ, ਤੇਰਾ ਪਾਰਾਵਾਰ ਨਹੀਂ ਹੈ, ਕੋਈ ਗੁਣਾਂ ਦਾ ਅੰਤ ਨਹੀਂ ਹੈ, ਤੂੰ ਸਮੁੰਦਰ ਵੱਤ ਵਾ, ਵਿਸ਼ਾਲ ਹੈ, ਬਹੁਤ ਵੱਡਾ ਵਿਸ਼ਾਲ ਹੈ, ਊਚ ਮੂਚ ਅਪਾਰ ਗੋਬਿੰਦ ਹੈ, ਊਚ ਬਹੁਤ ਉੱਚਾ ਹੈ, ਅਪਾਰ ਬੇਅੰਤ ਹੈ, ਪਾਰ ਤੋਂ ਰਹਿਤ ਹੈ, ਪਾਰਾਵਾਰ ਤੋਂ ਰਹਿਤ ਹੈ, ਬਹੁਤ ਵਿਸ਼ਾਲ ਹੈ, ਤੇਰਾ ਪਾਰ ਨਹੀਂ ਹੈ, ਕੋਈ ਉਰਾਰ ਨਹੀਂ ਹੈ, ਕੋਈ ਸਿਰਾ ਨਹੀਂ ਹੈ ਤੇਰੇ ਗੁਣਾਂ ਦਾ, ਕਿਤੇ ਜਾ ਕੇ ਗੁਣ ਸੰਪੂਰਨ ਹੋ ਜਾਣ, ਕਿਤੇ ਜਾ ਕੇ ਉਹ ਰਸ ਬਿਆਨ ਹੋ ਜਾਵੇ, ਉਹ ਆਨੰਦ ਦਾ ਕਥਨ ਹੋ ਜਾਵੇ, ਨਹੀਂ ਹੁੰਦਾ ਹੈ। ਮਹਾਰਾਜ ਜੀ ਊਚ ਮੂਚ, ਮੂਚ ਤੋਂ ਭਾਵ ਬਹੁਤ ਵਿਸਥਾਰ ਵਾਲਾ, ਬਹੁਤ ਫੈਲਾਅ ਵਾਲਾ, ਊਚ ਮੂਚ ਅਪਾਰ ਗੋਬਿੰਦ ਹੈ, ਬੇਅੰਤ ਹੈ, ਗੋਬਿੰਦ ਹੈ, ਐਸਾ ਗੋਬਿੰਦ ਹੈ, ਐਸਾ ਹੈ ਤੂੰ, ਹੇ ਗੋਬਿੰਦ ਤੂੰ ਐਸਾ ਹੈ, ਇਹ ਵੇਦ ਕਹਿੰਦੇ। ਮਹਿਮਾ ਨਾ ਜਾਣਾ ਹੈ ਬੇ, ਧਾਰਮਿਕ ਗ੍ਰੰਥ ਚਾਰ ਵੇਦ ਪ੍ਰਤੱਖ, ਔਰ ਇਹ ਕਿਹਾ ਸੀ ਚਾਰ ਵੇਦ ਪ੍ਰਤੱਖ, ਬੇ ਤੋਂ ਭਾਵ ਧਾਰਮਿਕ ਗ੍ਰੰਥ, ਸੋ ਗਿਆਨ, ਵੇਦ ਤੋਂ ਭਾਵ ਜਿੰਨਾ ਗਿਆਨ ਹੈ ਉਹ ਵੀ ਉਹਦਾ ਪੂਰਨ ਤੌਰ 'ਤੇ ਕਥਨ ਨਹੀਂ ਕਰ ਸਕਿਆ ਹੈ। ਧਾਰਮਿਕ ਗ੍ਰੰਥ ਜਿੰਨੇ ਵੀ ਨੇ ਦੁਨੀਆਂ ਦੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਇਹ ਬੇਅੰਤ ਕਹਿੰਦੇ ਨੇ, ਇੱਕ ਵਾਰ ਨਹੀਂ ਵਾਰ ਵਾਰ, ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਮ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨ ਸਕ, ਤੂੰ ਠਾਕੁਰ ਊਚ ਭਗਵਾਨ। ਕਿਹੜੇ ਕਿਹੜੇ ਗੁਣ ਤੁਹਾਡੇ ਕਥਨ ਕਰੀਏ, ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਮ, ਤੂੰ ਸਾਹਿਬ ਗੁਣੀ ਨਿਧਾਨ, ਤੂੰ ਤੇ ਮਾਲ ਗੁਣਾਂ ਦਾ ਖਜ਼ਾਨਾ ਹੈ, ਬਹੁਤ ਵੱਡਾ ਖਜ਼ਾਨਾ ਹੈ, ਅਮੁੱਕ ਗੁਣ ਨੇ, ਅਮੁੱਕ ਖਜ਼ਾਨਾ ਹੈ, ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣੇ, ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਤੂੰ ਗੁਣ ਸਾਗਰ ਅਵਗੁਣ ਮੋਹਿ, ਤੂੰ ਗੁਣਾਂ ਦਾ ਸਮੁੰਦਰ ਹੈ, ਸਮੁੰਦਰ ਦੇ ਜਲ ਦਾ ਕੋਈ ਪਾਰਾਵਾਰ ਅੰਤ ਨਹੀਂ ਹੈ, ਕਿੰਨਾ ਹੈ ਤੋਲਿਆ ਮਾਪਿਆ ਨਹੀਂ ਜਾ ਸਕਦਾ ਹੈ, ਜਿਹੜਾ ਸਮੁੰਦਰ ਦੇ ਜਲ ਨੂੰ ਮਾਪ ਲਵੇ, ਤੋਲ ਲਵੇ, ਇੰਨੇ ਟਾਨਿਆ, ਇੰਨਾ ਪਾਣੀ, ਇੰਨਾ ਕਿਉਂ ਨਹੀਂ ਹੈ, ਐਸਾ ਵਾਹਿਗੁਰੂ ਸੱਚੇ ਪਾਤਸ਼ਾਹ, ਤੂੰ ਗੁਣ ਸਾਗਰ ਅਵਗੁਣ ਮੋਹਿ, ਤੂੰ ਗੁਣਾਂ ਦਾ ਸਮੁੰਦਰ ਹੈ, ਬੇਅੰਤ ਸੱਚੇ ਪਾਤਸ਼ਾਹ। ਪਾਵਨ ਬਾਣੀ ਅੰਦਰ ਬੇਅੰਤੀ ਕਿਹਾ, ਸਿੱਧਾਂ ਵੀ ਇਹੀ ਕਿ ਸਵਾਲ ਕੀਤਾ ਸੀ ਗੁਰੂ ਨਾਨਕ ਦੇਵ ਸਾਹਿਬ, ਤੁਸੀਂ ਤਾਂ ਜਾਣਦੇ ਹੋਵੋਗੇ ਕਿੱਡਾ ਵੱਡਾ ਹੈ, ਤੁਹਾਡੇ ਕੋਲੇ ਤੇ ਬਹੁਤ ਗਿਆਨ ਹੈ, ਬਹੁਤ ਵੱਡਾ ਗਿਆਨ ਹੈ, ਕੋਈ ਆਲਮ ਕੋਈ ਮਹਾਂਪੁਰਸ਼ ਤੁਹਾਡੇ ਸਦਰਸ਼ ਨਹੀਂ ਹੈ, ਇਹ ਤੇ ਮੰਨ ਲਿਆ ਸੀ ਗੋਰਖਾ ਦੇ ਕੋਲੇ, ਸਿੱਧ ਬੋਲਣ ਸੁਭ ਬਚਨ, ਸੋ ਸਿੱਧ ਬੋਲਣ ਸੁਭ ਬਚਨ, ਇਹ ਗੁਰੂ ਨਾਨਕ ਸਾਹਿਬ ਤੁਹਾਡੀ ਕਮਾਈ ਬਹੁਤ ਵੱਡੀ, ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਤੁਹਾਡੀ ਕਮਾਈ ਬਹੁਤ,
सच्चे पातशाह जी नूं कहा सी, मन गए सी तुसी बहुत महान हो, हार गए सी चर्चा विच हर एक प्रकार दे, लेकिन ये भी उन्हां कहा सी ज्ञान दी चर्चा करन तो बाद बहुत वड्डी सिद्ध गोष्ट सारी उन्हां नाल ही चर्चा होई है। एक एक नाड़ी दा ज्ञान है, शरीर दा की है आत्मा, की है अवस्था, की है तुरिया पद, की है दसम द्वार। महाराज सच्चे पातशाह तुसी तां जानदे ही होंगे किड्डा वड्डा ओह, तुहानू तां भेत है उहदा। महाराज कहिंदे नहीं, असीं वी नहीं जानदे, उह आप ही जानदा अपने आप, मैं किड्डा वड्डा केवल उह जानदा अपने आप, सच्चे पातशाह जानदा, असीं वी नहीं बयान कर सकते। उहदा रूप हुंदिआं होइआं सर्व व्यापक हुंदिआं होइआं, यही कहा सच्चे पातशाह जी, गुरु सारे है, गुरु ज्योत स्वरूप है, गुरु अवतारां तों देवत्यां तों सब तों श्रोमणी है, वड्डा है, पूजनीक है। ताई कहा सी गुर जैसा नाही को देव, जिस मस्तक भाग सो लागा सेव, गुरु वर्गा कोई देवता भी नहीं है गुरु दे बराबर, ब्रह्मा विष्णु शिव भी कुछ नहीं है। गुरु की वडियाई, गुरु की भगती ये नहीं समझ सकते, गुरु की अवस्था एडी उची है। ब्रह्म का निराकार तो साकार रूप है, सदीव काल है, जे अविनाशी है परमेशर, अकाल पुर काल तो रहत है, समय विच नहीं है, सदीव काल है, गुरु भी सदीव काल है, गुरु भी अविनाशी। महाराज सच्चे पातशाह जी ने कहा नहीं, असी भी नहीं जान सकते, जे वड आप जाना आप, आप जिड्डा वड्डा वो आप सच्चे पातशाह अपने आप नूं आप ही जानदा है, आप ही जानदा है मैं एडा वड्डा है। गरीब निवाज सच्चे पातशाह बेअंत है, महिमा ना जाना बे, जिन्ने धर्म ग्रंथ ने नहीं महिमा जान सकते, चार वेदा ने भी जानी नहीं है, जिन्ने धर्म ग्रंथ ने सारे उन्हें बेअंत कहिंदे ने, तू महान है, तू बेअंत है। महिमा ना जानै भेद, ब्रह्मे नहीं जानै भेद, ब्रह्मा कह दिंदे ते शायद एक जेड़ा मन्या है उहदा पासी ब्रह्मे, ममे नूं लाम आ ते इह बहु वचन है, बहुत ने इहदा मतलब एक नहीं, ब्रह्मे बहुत ने। ब्रह्मे नहीं जानै भेद, ब्रह्मे जेड़े ने बहुत ज्ञानवान ने, वड्डे महान पुरश, ਉਹ ਵੀ ਇਹ ਤੇਰੇ ਭੇਦ ਨੂੰ ਨਹੀਂ ਜਾਣਦੇ ਹਨ, ਉਹਦੇ ਭੇਦ ਨੂੰ, ਉਹਦੇ ਭੇਤ ਨੂੰ ਨਹੀਂ ਪਾਇਆ, ਉਹਨੂੰ ਨਹੀਂ ਸਮਝਿਆ। ਮਹਾਰਾਜ ਜੀ ਨੇ ਵੀ ਕਿਹਾ ਕੋਟ ਬ੍ਰਹਮੇ ਜਗ ਸਾਜਨ ਲਾਏ, ਇੱਕ ਨੇ ਕਰੋੜਾਂ ਬ੍ਰਹਮੇ ਨੇ ਜਗਤ ਨੂੰ ਸਾਜਨ ਵਾਸਤੇ ਲਾਏ ਨੇ, ਉਹਨੇ ਕਰੋੜਾਂ ਬ੍ਰਹਮੇ, ਇੱਕ ਨਹੀਂ ਹੈ ਬ੍ਰਹਮਾ। ਸੋ ਜਿੰਨਾ ਹੁਨਰ ਆ, ਜਿਵੇਂ ਜਿਵੇਂ ਮਾਇਆ ਦਾ ਪਸਾਰਾ ਵੱਧਦਾ ਹੈ, ਹੁਨਰਵਾਨ ਲੋਕ ਜਿਹੜੇ ਕਾਰੀਗਰ ਲੋਕ ਹੁੰਦੇ ਨੇ ਉਹ ਬਿਲਡਿੰਗਾਂ ਖੜੀਆਂ ਕਰੀ ਜਾਂਦੇ ਨੇ, ਇੰਜੀਨੀਅਰ ਬਣਾਈ ਜਾਂਦੇ ਨੇ, ਜਗਤ ਨੂੰ ਸਾਜੀ ਜਾਂਦੇ ਨੇ, ਇਹੀ ਬ੍ਰਹਮੇ ਨੇ, ਕਰੋੜਾਂ ਬ੍ਰਹਮੇ ਤੇ ਇਹੀ ਹੋ, ਅੰਤ ਨਹੀਂ ਹੈ। ਬ੍ਰਹਮੇ ਨਹੀਂ ਜਨ ਭੇ, ਬ੍ਰਹਮੇ ਆਦਿਕ ਦਸਮ ਗ੍ਰੰਥ ਨੂੰ ਪੜ੍ਹੀਏ ਤੇ ਮਹਾਰਾਜ ਨੇ ਵੀ ਲਿਖਿਆ ਕਿ ਸਾਂਸਰ ਮੁਖ ਕੋ ਬ੍ਰਹਮਾ ਪੇਖਾ, ਤੁਮਰੋ ਤਵੁ ਨਾਂਤ ਬਸੇਖਾ, ਇਹਨੇ ਬ੍ਰਹਮੇ ਨੇ ਕਿ ਹਜ਼ਾਰ ਮੂੰਹ ਵਾਲਾ ਬ੍ਰਹਮਾ ਵੀ ਵੇਖਿਆ, ਇੱਕ ਬ੍ਰਹਮਾ ਐਸਾ ਜਿਹਦੇ ਹਜ਼ਾਰ ਮੂੰਹ ਨੇ, ਫਿਰ ਵੀ ਗਿਆਨ ਉਚਾਰਨ ਕਰਦਾ ਮੁਖਦਾ ਨਹੀਂ, ਤੁਹਾਡਾ ਤਾਂ ਵੀ ਅੰਤ ਨਹੀਂ ਹੈ। ਸੱਚੇ ਪਾਤਸ਼ਾਹ ਬ੍ਰਹਮੇ ਨਹੀਂ ਜਾਣੈ ਭੇ, ਬ੍ਰਹਮੇ ਆਦਿਕ ਭੇਦ ਹੀ ਨਹੀਂ ਜਾਣ ਸਕਦੇ, ਤੂੰ ਕਿੱਡਾ ਵੱਡਾ, ਤੇਰਾ ਭੇਤ ਨਹੀਂ ਹੈ।
अवतार न जाने अंत अवतार विशेष करके पैकेज लेके आए हुए उदे दर तो निवाजे हुए साजे हुए कले हुए उदे भेजे हुए विशेष करके अवतार न जाने अंत वो भी अंत नहीं जानते एंड उन्हां तो भी नहीं होया है। परमेश्वर पार ब्रह्म बेअंत परमेश्वर है पांच ईश्वर मन्ने के उन्हें तो वड्डा है परमेश्वर है परम है वड्डा है उन्हें भी पूजनीक पार ब्रह्म बेअंत प्रकृति दे पारावार तो रहत ब्रह्म सारे व्यापक बेअंत है तेरा अंत कोई नहीं अंत न अंता सदा बेअंता कहो नानक उच्चो उच्च ऐसा वो सच्चे पातशाह कि वो बेअंत है गरीब निवाज मार पुछया होना गुरु अर्जन देव साहब जी ने सिखा महाराज किड्डा क वड्डा है उहदा अंत है शायद इसे करके बख्शिश कर रहे ने उहदी बेअंतता का कथन कर रहे ने धन गुरु अर्जन देव साहब महाराज बाकी विचार इसे पौड़ी की कल नू भी करांगे सतगुरु रहमत करन जुड़ना है उहदे नाल अंत पाउण वल नहीं जाना रास पैदा हो जावे नाम दा आत्मा दा आनंद यही लक्ष्य है मानस जन्म दा फिर निहाल हो जाईदा है समझ पै जांदी इहो ही समझ है अंत नहीं होईयां भुल्लां चुक्कां दी माफी बख्श अगे तो सुमत बख्श।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਆਨੰਦ ਪਾਇਆ, ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ।

ਦਾ ਹਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤ ਹੋ ਸ਼ਬਦ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰਤ ਹਰੀ ਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ।

ਸੰਬੰਧੀ ਨੂਰ ਅਰਸਹ ਪੁਰਸਹ ਚਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ

ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਗਉੜੀ, ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਦਿ ਗੁਰ ਏ ਨਵੇਂ, ਜਗਾਦ ਗੁਰ ਏ ਨਵੇਂ, ਸਤਿਗੁਰ ਏ ਨਵੇਂ, ਸ੍ਰੀ ਗੁਰਦੇਵ ਏ ਨਵੇਂ, ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਹ ਤਨ ਮਹਿ ਮਿਟਾਵੋ। ਸਿਮਰੋ ਜਾਸ ਵਸੰਬਰ ਏਕੈ, ਨਾਮ ਜਪਤ ਗੰਤ ਅਨੇਕੈ, ਵੇਦ ਪ੍ਰਾਣ ਸਿਮ ਸਦਾਖਰ, ਕੀਨੇ ਰਾਮ ਨਾਮ ਇੱਕ ਅੱਖਰ। ਕਿਨਕਾ ਏਕ ਜੇ ਜੀ ਵਸਾਵੈ, ਤਾਂ ਕੀ ਮਹਿਮਾ ਗਨੀ ਨਾ ਆਵੈ। ਕਾਂਖੀ ਏਕੇ ਦਰ ਤਿਹਾਰੋ, ਨਾਨ ਅਨੁਸੰਗ ਮਹਿ ਅਧਾਰੋ। ਸੁਖਮਣੀ ਸੁਖ ਅਮਤ ਪ੍ਰਭ ਨਾਮ, ਭਾਤ ਜਨਾ ਕੇ ਮਨ ਬਸਰਾਮ। ਰਹਾਓ ਪ੍ਰਭ ਕਾ ਸਿਮਨ ਗਰਭ ਨਾ ਬਸੈ, ਪ੍ਰਭ ਕਾ ਸਿਮਨ ਦੁਖ ਜਮ ਨਸੈ, ਪ੍ਰਭ ਕਾ ਸਿਮਨ ਕਾਲ ਪਰ ਹਰੇ, ਪ੍ਰਭ ਕਾ ਸਿਮਨ ਰਸ਼ਟ ਰੇ, ਪ੍ਰਭ ਸਿਮਨ ਕੁਛ ਬਿਘਨ ਨਾ ਲਾਗੇ, ਪ੍ਰਭ ਕਾ ਸਿਮਨ ਅੰਧਨ ਜਾਗੇ, ਪ੍ਰਭ ਕਾ ਸਿਮਨ ਭਉ ਨਾ ਵਿਆਪੇ, ਪ੍ਰਭ ਕਾ ਸਿਮਨ ਦੁੱਖ ਨਾ ਸੰਤਾਪੈ, ਪ੍ਰਭ ਕਾ ਸਿਮਨ ਸਾਧ ਕੇ ਸੰਗ, ਸਰਨ ਦਾਨ ਨਾਨਕ ਹਰ ਰੰਗ। ਪ੍ਰਭ ਕਹਿ ਸਿਮਨ ਰਿੱਧ ਸਿੱਧ ਨੌ ਨਿਧ, ਪ੍ਰਭ ਕਹਿ ਸਿਮਨ ਗਿਆਨ ਧਿਆਨ ਤਿਤ ਬੁੱਧ, ਪ੍ਰਭ ਕਹਿ ਸਿਮਨ ਜਤ ਪੂਜਾ, ਪ੍ਰਭ ਕਹਿ ਸਿਮਨ ਬਿਨ ਸੇ ਦੂਜਾ, ਪ੍ਰਭ ਕਹਿ ਸਿਮਨ ਤੀਸ ਅਸ਼ਨਾਨੀ, ਪ੍ਰਭ ਕਹਿ ਸਿਮਨ ਦਰਗਾ ਮਾਨੀ, ਪ੍ਰਭ ਕਹਿ ਸਿਮਨ ਹੋਏ ਸੋ ਭਲਾ, ਪ੍ਰਭ ਕਹਿ ਸਿਮਨ ਸਫਲ ਫਲਾ, ਸੇ ਸਿਮਰੇ ਜਿਨ ਆਪ ਸਮਰਾਏ, ਨਾਨਕ ਤਾਂ ਕੋ ਲਾਗੋ ਪਾਏ। ਪ੍ਰਭ ਕਾ ਸਿਮਨ ਸਭ ਤੇ ਉੱਚਾ, ਪ੍ਰਭ ਕਹਿ ਸਿਮਨ ਉਦਰੇ ਮੂਚਾ, ਪ੍ਰਭ ਕਹਿ ਸਿਮਨ ਤਿਸ਼ਨਾ ਬੂਝਾ, ਪ੍ਰਭ ਕਹਿ ਸਿਮਨ ਸਭ ਕੁ ਸੁਜਾ, ਪ੍ਰਭ ਕਹਿ ਸਿਮਨ ਨਾਹੀ ਜਮ ਤਰਾਸਾ, ਪ੍ਰਭ ਕਹਿ ਸਿਮਨ ਪੂਰਨ ਵਾਸਾ, ਪ੍ਰਭ ਕਹਿ ਸਿਮਨ ਮਨ ਕੀ ਮਲ ਜਾਏ, ਅਮਤ ਨਾਮ ਹਿਰਦੇ ਮਹਿ ਸਮਾਏ। ਪ੍ਰਭ ਜੀ ਵਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਣਾ। ਪ੍ਰਭ ਕਉ ਸਿਮਰੇ ਸੇ ਪਤਨਵੰਤੇ, ਪ੍ਰਭ ਕਉ ਸਿਮਰੇ ਸੇ ਪਤਵੰਤੇ, ਪ੍ਰਭ ਕਉ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕਉ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕਉ ਸਿਮਰੇ ਦੇ ਸੇਵ ਮੋਤਾਜੇ, ਪ੍ਰਭ ਕਉ ਸਿਮਰੇ ਸੇ ਸਰਵ ਕੇ ਰਾਜੇ, ਪ੍ਰਭ ਕਉ ਸਿਮਰੇ ਸੇ ਸੁਖਵਾਸੀ, ਪ੍ਰਭ ਕਉ ਸਿਮਰਨ ਸਦਾ ਅਵਨਾਸੀ। ਸਿਮਰਨ ਤੇ ਲਾਗੇ ਜਨ ਆਪ ਦਿਆਲਾ, ਨਾਨ ਜਨ ਕੀ ਮੰਗੇ ਰਵਾਲਾ। ਪ੍ਰਭ ਕਉ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕਉ ਸਿਮਰੇ ਤਿੰਨ ਸਤਿ ਬਲਿਹਾਰੀ, ਪ੍ਰਭ ਕਉ ਸਿਮਰੇ ਸੇ ਮੁੱਖ ਸਹਾਵੈ, ਪ੍ਰਭ ਕਉ

0: ਸਿਮਰੈ ਤਿਨ ਸੁਖ ਵਿਹਾਵੈ, ਪ੍ਰਭ ਕਉ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕਉ ਸਿਮਰ ਤਿਨ ਨਿਰਮਲ ਰੀਤਾ, ਪ੍ਰਭ ਕਉ ਸਿਮਰੈ ਤਿਨ ਅੰਧਕ ਨੇਰੇ, ਪ੍ਰਭ ਕਉ ਸਿਮਰੈ ਵਸਿਆ ਨੇਰੇ, ਸੰਤ ਕਿਰਪਾ ਤੇ ਅੰਦਨ ਜਾਗੋ, ਨਾਨਕ ਸਿਮਨ ਪੂਰੇ ਭਾਗੋ, ਪ੍ਰਭ ਕਾ ਸਿਮਨ ਕਾਰਜ ਪੂਰੇ, ਪ੍ਰਭ ਕਾ ਸਿਮਨ ਕਉ ਨਾ ਝੂਰੇ, ਪ੍ਰਭ ਕਾ ਸਿਮਨ ਹਰ ਗੁਣਬਾਨੀ, ਪ੍ਰਭ ਕਾ ਸਿਮਨ ਸਹਿ ਸਮਾਨੀ, ਪ੍ਰਭ ਕਾ ਸਿਮਨ ਨਿਚ ਨਵਾਸਨ, ਪ੍ਰਭ ਕਾ ਸਿਮਨ ਕਮਲ ਵਗਾਸਨ, ਪ੍ਰਭ ਕਾ ਸਿਮਨ ਆਨੰਦ ਆਨ ਹਰ ਚਨਕਾਰੋ, ਸੁਖ ਪ੍ਰਭ ਸਿਮਨ ਕਾਂਤ ਨਾ ਪਾਰੋ, ਸਿਮਰੇ ਸੇ ਜਿਨ ਜਿਨ ਕੋ ਪ੍ਰਭ ਮਿਆ, ਨਾਨਕ ਤਨ ਜਨ ਸਾਨੀ ਪਿਆ, ਹਰ ਸਿਮਰ ਕਰ ਭਗਤ ਪਟਾਏ, ਹਰ ਸਿਮਰ ਲਗ ਵੇਦ ਪਾਏ, ਹਰ ਸਿਮਰ ਭੈ ਸਿੱਧ ਜਤੀ ਦਾਤੇ, ਹਰ ਸਿਮਰ ਨੀਚੋਂ ਜਾਤੇ, ਹਰ ਸਿਮਰ ਧਾਰੀ ਸਭ ਧਰਨਾ, ਸਿਮ ਸਿਮ ਹਰ ਕਾਰਨ ਕਰਨਾ, ਹਰ ਸਿਮਨ ਕਿਓ ਸਲ ਕਾਰਾ, ਹਰ ਸਿਮ ਅਨੰਕਾਰਾ, ਕਰ ਕਿਰਪਾ ਜ ਸਾਪ ਜਾਇਆ, ਨਾਨਕ ਗੁਰਮੁਖ ਹਰ ਸਿਮ ਤਨ ਪਾਇਆ, ਸਲੋਕ ਦੀਨ ਦਰ ਦੁੱਖ ਭੰਜਨਾ, ਘਟ ਘਟ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਬਰਸਾਤ, ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨੁਆ ਨਾਮ ਤੇਰੇ ਸੰਗ ਸਹਾਈ, ਜੈ ਮਹਾਂ ਭਿਆਨ ਦੂ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ, ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਨ ਮੈਦਾਰੀ, ਅਨਕ ਪੁਨੇ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਵ ਹਰੇ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੁਖ ਕਨੇਰੇ, ਸਭ ਸ੍ਰੇਸ਼ ਕੋ ਰਾਜਾ ਦੁਖੀਆ, ਹਰ ਕਾ ਨਾਮ ਜਾਤ ਹੋਏ ਸੁਖੀਆ, ਲਾਖ ਕਰੋਰੀ ਬੰਧਨਾ ਪਰੈ, ਹਰ ਕਾ ਨਾਮ ਜਾਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨਾ ਬਜਾਵੈ, ਹਰ ਕਾ ਨਾਮ ਜਾਤ ਗਾਵੈ, ਜੈ ਮਾਰ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋ ਸੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟ ਨਹੀਂ ਕੋਟ ਲਖ ਵਾਹੀ, ਨਾਮ ਜਾਉ ਤੈ ਪਾਰ ਪਰਾਹੀ, ਅਨਕ ਬਿਨ ਜੈ ਆਏ ਸੰਘਾਰ ਹੈ, ਹਰ ਕਾ ਨਾਮ ਤਤਕਾਲ ਆਧਾਰ ਹੈ, ਅਨਕ ਜੋ ਜਨਮੇ ਮਰ ਜਾਮ, ਨਾਮ ਜਾਉ ਤੈ ਪਾਵੇ ਬਸਰਾਮ, ਹਉ ਮੈਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਵ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੇ ਸੰਗ, ਜੈ ਮਾਰ ਕੇ ਗਿਨ ਜਾਏ ਨਾ ਕੋਸਾ, ਹਰ ਕਾ ਨਾਮ ਉਆ ਸੰਗ ਤੋਸਾ, ਜੈ ਪੈਂਡੇ ਮਹੰਤ ਗਵਾਰਾ, ਹਰ ਕਾ ਨਾਮ ਸੰਗ ਜਿਆਰਾ, ਜਹਾਂ ਪੰਥ ਤੇਰਾ ਕੋ ਨਾਉ ਸੁਆਨੂ, ਹਰ ਕਾ ਨਾਲ ਤੈ ਨਾਲ ਬਛਾਨੂ, ਜੈ ਮਾਂ ਭਿਆਨ ਤਾਉ ਤਵ ਕਾਮ, ਤੈ ਹਰ ਕੇ ਨਾ ਕੀ ਧੂਪ ਪਰ ਸ਼ਾਮ, ਜਹਾਂ ਤਿਰਖਾ ਮਨ ਤਜ ਕਰਖੈ, ਤੈ ਨਾਨਕ ਹਮਰਤ ਵਰਖੈ, ਭਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੇ ਮਨ ਬਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਂ ਉਦਰੇ ਜਨ ਕੋਟ, ਹਰ ਜਸ ਕਰਤ ਸੰਦ ਰਾਤ, ਹਰ ਹਰ ਔਖਦ ਸਾਧਕ ਮਾਤ, ਹਰ ਜਨ ਕੇ ਹਰ ਨਾਮ ਨਿਦਾਨ, ਪਾਰ ਕੀਨੋ ਦਾਨ, ਮੰਤਰ ਰੰਗ ਰਤੇ ਰੰਗ ਏਕੈ, ਨਾਨਕ ਜਨ ਕੈ ਵਿਰਤ ਵਿਵੇਕੈ, ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਾ ਨਾਮ ਜਨ ਕੋ ਤ੍ਰੈਤ ਭਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਾਉ ਕਉ ਪਰੇ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੈ ਨਾਮ ਜਨ ਸੋਭਾ ਪਾਈ, ਹਰ ਕਾ ਨਾਮ ਜਨ ਕੋ ਬੋ ਜੋਗ, ਹਰ ਨਾਮ ਜਾਉ ਤ ਕਥਨੀ ਵਿਯੋਗ, ਜਨ ਰਾਤਾਰ ਨਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲਕ ਜੀਨਾ, ਹਰ ਤਨ ਜਨ ਕੋ ਆਪ ਪ੍ਰਭਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਬਰਤਾਵ ਜਮ ਆਵਰਨਾ ਜਾਣੀ, ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸਮਾਤੇ, ਆਠ ਪੈਰ ਹਰ ਹਰ ਆਠ ਪੈਰ ਜਨ ਹਰ ਜਪੇ, ਹਰ ਕਾ ਭਗਤ ਮੁਕਤ ਪ੍ਰਗਟ ਨਹੀਂ ਛਪੇ, ਹਰ ਕੀ ਭਗਤ ਮੁਕਤ ਵੋ ਕਰੇ, ਨਾਨ ਜਨ ਸੰਕੇਤੇ ਤਰੇ, ਪਾਰ ਜਾਤਿਓ ਹਰ ਕੋ ਨਾਮ, ਕਾਮ ਤੇਨ ਹਰ ਹਰ ਗਾਮ, ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣ ਤੋ ਦਰ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਤ ਵਸੇ, ਸੰਤ ਵਰਤਾਪ ਦੁਰਤ ਸਭ ਨਸੇ, ਸੰਤ ਕਾ ਸੰਗ ਵਡਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕੁਛ ਵਰਨਾ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ, ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਟੰਡੋਲ, ਊਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਅਸ਼ਟਪਤੀ ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆ ਬਨ ਮਦੇ ਫਿਰਿਆ, ਅਨਕ ਪ੍ਰਕਾਰ ਕੀਏ ਵੋ ਜਤਨਾ, ਪੁੰਨ ਦਾਨ ਹਉਮੈ ਵੋ ਰਤਨਾ, ਸੀ ਕਟਾਏ ਹਉਮੈ ਕਾ ਰਾਤੀ, ਵਰਤ ਨੇਮ ਕਰੇ ਵੋ ਭਾਤੀ, नहीं तल राम नाम विचार नानक गुरमुख नाम जप एक बार नौ खंड पृथ्वी हिरे च जीव है मां अदास ईश्वर थी वह अगर मैं होत प्राण कनक सर है भूमदान न्योली कर्म करे बो आसन जैन मार्ग संज मत साधन नेक नेक कर सी कटाव है तो भी हो मैं मैल न जावे हर के नाम सांसर कुछ नाहे नानक गुरमुख नाम जत गत पाहे मन कामना तीर दे छुटे गर्ग माना मन ते हुटे सोच करे दिन सर रात मन की मैल न तिन ते जात ए देही को वो साधना करे मन ते कबू न विख्या टरे जल धोवे बो दे नीत शुद्ध कावे काची पीत मन हर के नाम की महिमा ऊचो नानक ना उतरे तित मूचो बहुत स्याण जंग का भौ व्यापै अनक जतन का तथा त्रापे पेख नेक अग्नि गूजै कोट पावै दरगनि सीजै सूरस नाही उप्याल मोह व्यापै माया जाल अवर करतू सगली जमडाने गोविंद पलम तनि माने हर का नाम जा दुह जाए नानक बोले सह सवाए चार बदा जे को मांगै साजना की सेवा लागे जे को अपना दुख मटावै हर हर नार दे सदगावै जे को अपनी शोभा लोरे सा संग होमे चोरे जे को जन मन ते डरे साजन की सरनी परे जे जन को ब्रभ दस प्यासा नानक ता कह वल वल जासा सगल पुरख मैं पुरख प्रधान सा संग जाके मिटे मान आस को जाने नीचा सो गनिये सब ते ऊंचा जाका मन होए सगल की रीना हर नाम तन घट घट चीना मन अपने ते बुरा मटाना पेखे सगल से साजना सुख दुख जन समेता नानक पाप नहीं लेपा निर्धन कौतन तेरो नाओ थावे को नाओ तेरा थाओ नवाने को बरा तेरो मान सगल कटाको देवो दान कर्ण करावन हार स्वामी सगल कटाके अंतर जामी अपनी गत में जन हो आपे आपन संग आप प्रवराते तुमरी अत तुम ते होए नान कव न जान सकोए सर्व धर्म शेष धर्म हर को नाम जप निर्मल कर्म सगल किरिया मैं उत्तम किरिया सा संग दुरमत मल हिरिया सगल उद्यम उद्यम भला हर का नाम जपो जी सदा सगल बानी मैं अमृत बानी हर को जसन रसन बखानी सगल थान ते उत्तम थान नान जय कट बसे हर नाम सलोक निर्गुण आर एन्या सो प्रभ सदा समाल जिन किया तह चीज रख नानक निवि नाल अष्टपदी रमई आख गुण चेत परानी कवल मूल ते गुण दस्तानी जिन तु सास स्वास संगारिया गर्भ अगर मैं जिने वारिया वार सथा तुझे प्यारे दूद पर जोवन भोजन सुख सूद बिरद ब्याह उपर सख सैन मुख पायो बैठ को दैन एहो निर्गुण गुण कसु न बूझे वास लियो तो नानक सीजे जय प्रसाद तार उपर सुख बसै सुत प्रांत मीत बंत संग हसै जय प्रसाद प्रसाद पीवे शीतल जला सुखदाई पावन पाव कमुला सुखदाई पावन पाव कमुला जय प्रसाद भोगे सब रसाद सगत समग्री संग सास वसा दीने हस्त पाव का नित रसना तिसे त्यावर संग रचना ऐसे दोख मूड अंध व्यापे नानक काल उबरा व्यापे आद अंजो राखण हार तैसो वरीदना करे गवार जाकी सेवा नव नित पावै तासो मूड़ा मन नहीं लावै जो ठाकर सद सदा हजूरे ताको अंधा जानत दूरे जाकी टहल पावे दरगा मान तुसे सारे मगद जान सदा सदा ए भूलन हारो नानक राखण हारो पारो रतन त्याग कौटी संग रचे साच छोड़ झूठ संग मचे जो छड़ना सो असगर माने जो होवन सो दूर पराने छोड़ जाए तिसका शर्म करे संग सहाय तिस पर हरे चंदन लेब तारे तोये गिर तर प्रीत पसवंग होए अंध कूप मैं मृत काल नानक काल ड्यो प्रभ दयालो करतूत पशु की मांस जात लोक बचारा करे दिन रात बाहर पेख अंतर मन माया सास नहीं कस करे सपाया बाहर ज्ञान ध्यान स्नान अंतर व्यापे लो सुहान अंतर अगन बात स्वा गल पाथर कैसे तरे था जाके अंतर बसे प्रभाप नानक तेजन सह समात सुनंदा कैसे मर्ग पावे कर कह लो नवावे कहाँ बजार तबूजे डोरा नस कहिए तो समझे पोरा कहाँ बस कब गावे गंग जतन करे तो बिसर भंग कह पिंगल पर पवन नहीं हो तू अस गवन करतार कान में दी बेनती करे नानक तुमरी कृपा तरे संग सवाई सो आवे न चीत जो वर राई ता सो प्रीत बलुआ के गया की तरवसे नंद केल माया रंग रसे दिल कर माने मने प्रतीत काल ना आवे मूड़े चीत वैर विरोध काम क्रोध मोह झूठ बेकार महालोभ त्रो यहूं जोत बयाने के जन्म नानक राख लियो अपन कर कर्म तू ठाकर तो पै अरदास जियो बिन सब तेरी रास तो मात पिता हम बारक तेरे तुमरी कृपा मैं सूक नेरे कोई न जाने तुमरा अंत उच्चे से उच्चा भगवंत सगल समग्री तुमरे सूत्र तारी तुम ते हो सो आज्ञाकारी तुमरी गत में तुम ही जानी नानक दास सदा करवानी श्लोक देन हर भव छोड़ के लागे अन सवाए नानक कहू न सी जी बिन नावे पत जाए अष्टपदी दस वस तुल पाछे पावे एक वस कान होठ गुवावे एक बिना दे दस भी और ले तो मूड़ा को कहां करे जिस आकर से नाही चारा ता को कीजे सद नमस्कारा जाका मन लागा बड़ा मीठा सर्व सूताऊ मन उठा जह जह अपना हुक्म नाया सर्व थो नानक तन पाया अगंत साहो अपनी दे रास खार बीत वरते नंद लास अपनी मौन कुछ बहुत सवाले ज्ञानी मन रोस करे अपनी प्रतीत आवी खोवे बहुर उसका विश्वास ना होवे जिसकी वत सागे राखे प्रभु की आज्ञा माने माथे ओते चौगन करे निहाल नानक साहब सदा दयाल अनक पात माया के हेत सरवर होवत जान नेत बिरकी साया सिव रंग लावे ओ बिनसे ओ मन पछतावे जो दिसे तो चल निहार लड़ रहो तो अंधार बटाऊ स्यो जो लावे ने ता को हाथ ना आवे के मन हर के नाम की बरी सुखदाई कर कृपा नानक आवल लाई मिथ्या तन तन कडम सवाया मिथ्या हमें ममता माया मिथ्या राज जोवन तन माल मिथ्या काम क्रोध विकराल मिथ्या रथ हस्ती असव वस्त्रा मिथ्या रंग संग माया पेकाता मिथ्या त्रो मो मान मिथ्या आप सुपुर करत गवान अतर पर सार की सरन नान जा जा जीवे हर के चरण मिथ्या सरवण पर निंदा सुने मिथ्या हस्त पर्व पर दर्भ को हिरे मिथ्या नेत्र पेत पर तैर पांदो मिथ्या रसना भोजन अन्न स्वाद मिथ्या चरण पर बकार को तावे मिथ्या मन पर लो लवावे मिथ्या तन पर बकारा मिथ्या बात रेत बकारा बिन बूझे मिथ्या सब पए सफल दे नानक हर नाम लय व्यर्थी साज की आर जा साज बिना कह हो व सुचा व्यर्था नाम बिना तनवंद मुख आवे ता किधर गंद बिन सिमरन दिन रहन व्यर्था व्याए मेघ बिना ज्यो खेती जाए गोविंद पंजम व्यर्थे सब काम ज्यो कृपन के नार्थ धाम तन तन ते जन जय कट वसे और नाओ नानक ता कह बल बल जाओ रह तवर कुछ और कमावत मन नहीं प्रीत मुखंड लावत जानन हार प्रभु अरवीन बाहर भेख न काहू वीन अवर अवदेश आव न करे आवद जावद जन्म मरे जिसके अंतर वसे नंकार तिसकी सीख तर संसार जो तुम पाने तन प्रभ जाता नानक उन जन चन परता करो बेनती पाव लवद जाने अपना किया आपे माने आपे आप आव करत नवेरा किसे दूज नात किसे बजात नेरा पाप श्याम सगल के रह दो सब को जाने आत्म की रह दो जिस पावे ते लाए थान थनांतर या समाए सो सेख जिस कृपा करी नैमक नैमक जब नानक हरी श्लोक काम क्रोध लो मोह बिन सजाए मेव नान प्राप शरणागति कर प्रसाद गुरदेव अष्टपदी जय प्रसाद शक्ति अमृत खाहे ते ठाकर को रख मन माहे जय प्रसाद सगंध तन लावे जिसको सिमर परम गत पावे जे बरसाद बसे सुख मंदर तिसे जाए सदा मनंदर ये बरसाद ग्रह संग सुख बसना आर पै सिमरो तिसे रसना ये बरसाद रंग रस भोग ना सदा त्याग त्यावन जोग ये बरसाद पाठ ब्रह्म हंडावे तिसे त्यावकत अवल भावे ये बरसाद सुख से सीजे मन आर पै ताका जस गिवीजे जय प्रसाद तो सबको माने मुख ताको रस मखाने जय प्रसाद तेरो रहता धर्म ਮਨ ਸਦਾ ਧਿਆਏ ਕੇਲ ਪਾਰਵੈ ਮੋ ਪ੍ਰਭ ਜੀ ਜਪਤ ਦਰਗੈ ਮਨ ਪਾਵੈ ਨਾਨਕ ਪਾਸੇ ਤੀ ਕਰ ਜਾਵੈ ਜੈ ਪ੍ਰਸਾਦ ਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹੀ ਜੈ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਕਹਿਤ ਜੈ ਪ੍ਰਸਾਦ ਤੇਰੇ ਸਗਲ ਸਿੰਦਰ ਟਾਕੇ ਮਨ ਸਾਨੀ ਪਰ ਠਾਕ ਤਾਂ ਕੇ ਜੈ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੈ ਪ੍ਰਸਾਦ ਪਾਈ ਦਿਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਅਭੂ ਮਰੀ ਜੈ ਮਨ ਤੇ ਸਿਮਕ ਆਸ ਕੀ ਜੇ ਜੇ ਪ੍ਰਸਾਦ ਆਸ ਵਸ ਹੁਖਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਸਾਰੀ ਜੈ ਪ੍ਰਸਾਦ ਬਾਗ ਮਿਲਕ ਤਨਾ ਰਾਖ ਰੋਏ ਪਰ ਆਪਣੇ ਮਨਾ ਜਨ ਤੇਰੀ ਮਨ ਮੰਤ ਬਣਾਈ ਊਰਤ ਵੈ ਸਦਾ ਤਿਹੇ ਧਿਆਈ ਤਿਹੇ ਧਿਆ ਜੇ ਕਲਖੈ ਈਹਾਂ ਨਾ ਤੇ ਰੱਖੇ ਜੈ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੈ ਪ੍ਰਸਾਦ ਤੂੰ ਚਾਰ ਵਿਹਾਰੀ ਤਿਸ ਪ੍ਰਭ ਕੋ ਸਾਧ ਸਾਧ ਚਿਤਾਰੀ ਜੈ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਨੂਪ ਜੈ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਨਿਰਾਤ ਜੈ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾ ਜਸ ਕਹੇ ਜੇ ਪ੍ਰਸਾਦ ਸੁਣੇ ਕਾ ਨਾਦ ਜੈ ਪ੍ਰਸਾਦ ਵੇਖੇ ਬਸਮਾਦ ਜੇ ਪ੍ਰਸਾਦ ਬੋਲੇ ਅਮਤ ਰਸਨਾ ਜੈ ਪ੍ਰਸਾਦ ਸੁਖ ਸਹਿਜੇ ਵਸਣਾ ਜੈ ਪ੍ਰਸਾਦ ਹਰ ਕਾ ਚਲੇ ਜੈ ਪ੍ਰਸਾਦ ਸਪੂਰਨ ਫਲੇ ਜੈ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਅਵਰਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪਰਗ ਸੰਸਾਰ ਤੇ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰ ਤੂੰ ਤਾਂ ਕੋ ਜਾਪ ਜੈ ਪ੍ਰਸਾਦ ਤੇਰੇ ਕਾਰਜ ਪੂਰੇ ਤੇਰੇ ਜਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾਂ ਸਭ ਰਾਚ ਜੇ ਪ੍ਰਸਾਦ ਸਭ ਕੀ ਗੱਤ ਹੋਏ ਨਾਨਕ ਜਾਪ ਜਪੇ ਜਪ ਸੋਏ ਆਪ ਜਪਾਏ ਜਵੇ ਸੋ ਨਾਓ ਆਓ ਗਵਾਏ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਕਾਸ ਪ੍ਰਭੂ ਦਿਆ ਤੇ ਕਮਲ ਵਿਕਾਸ ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਤ ਉੱਤਮ ਹੋਏ ਸਾਰ ਨਦਾਨ ਪਾਪ ਤੇਰੀ ਮਿਆ ਆਪੋ ਕਛੂ ਨਾ ਕਿਨੂੰ ਲਿਆ ਜਿਤ ਤੇ ਲਾਵੋ ਤੇ ਲਗੇ ਹਨ ਨਾਥ ਨਾਨਕ ਇਨਕੇ ਕਛੂ ਨਾ ਹਾਥ ਸਲੋਕ ਆਗਮ ਆਗਾਦ ਪਾਪ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਨਮੀਤਾ ਨਾਨਕ ਬਨਮੰਤਾ ਸਾਧਨਾ ਕੇ ਚ ਕਥਾ ਅਸ਼ਟਪਦੀ ਸਾਧ ਕੇ ਸੰਗ ਮਖੂ ਜਲ ਹੋਤ ਸਾਧ ਸੰਗ ਮਤ ਸਗਲੀ ਖੋਤ ਸਾਧ ਕੇ ਸੰਗ ਮਿਟੇ ਮਾਨ ਸਾਧ ਕੇ ਸੰਗ ਪਾਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਧ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਇਹ ਉਪਰ ਜਤਨ ਸਾਧ ਕੀ ਮਹਿਮਾ ਵਾਨੇ ਕੌਣ ਪ੍ਰਾਨੀ ਨਾਨ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੇ ਸਾਧ ਕੇ ਸੰਗ ਸਦਾ ਬੁਰਲੇ ਸਾਧ ਕੇ ਸੰਗ ਆਵੇ ਪੰਚਾ ਸਾਧ ਸੰਗ ਹੰਤਰਾ ਪੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਸੰਗ ਮਨੋਹਰ ਵੈਨ ਸਾਧ ਕੇ ਸੰਗ ਨਾ ਕਤੂ ਧਾਵੈ ਸਾਧ ਸੰਗ ਸਹਿਸ ਮਨ ਪਾਵੈ ਸਾਧ ਹੈ ਮਾਇਆ ਤੇ ਪੈਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸਮ ਸਭ ਮੀਤ ਸਾਧੂ ਕੇ ਸੰਗ ਮਹਾਂ ਪਨੀਤ ਸਾਧ ਸੰਗ ਕੈਸੇ ਨਹੀਂ ਵੈਰ ਸਾਧ ਕੇ ਸੰਗ ਨਾ ਬੀਘਾ ਪੈਰ ਸਾਧ ਹੈ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧ ਕੇ ਸੰਗ ਨਾ ਹੀ ਉਹ ਤਾਪ ਸਾਧ ਕੇ ਸੰਗ ਤੇ ਸਭ ਆਪ ਆਪੇ ਜਾਣੇ ਸਾਧ ਬਟਾਈ ਨਾਨ ਸਾਧ ਪ੍ਰਭੂ ਬਨਾਈ ਸਾਧ ਕੇ ਸੰਗ ਨਾ ਕਬੂ ਧਾਵੈ ਸਾਧ ਕੈ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਾਸਤਾ ਗੋਚਰ ਲਹੇ ਸਾਧੂ ਕੇ ਸੰਗ ਸਹੇ ਸਾਧ ਕੇ ਸੰਗ ਬਸੇ ਸਨ ਉੱਚੇ ਸਾਧੂ ਕੇ ਸੰਗ ਮਹਿਲ ਪਹੁੰਚੇ ਸਾਧ ਕੇ ਸੰਗ ਦ੍ਰਿੜੇ ਸਭ ਧਰਮ ਸਾਧ ਕੇ ਸੰਗ ਕੇਲ ਪਾਰ ਬ੍ਰਹਮ ਸਾਧ ਕੇ ਸੰਗ ਪਾਏ ਨਾਨ ਧਾਨ ਨਾਨਕ ਸਾਧੂ ਕੇ ਕਰਵਾਨ ਸਾਧ ਕੇ ਸੰਗ ਸਭ ਕੁਲ ਧਾਰ ਸਾਧ ਸੰਗ ਸਾਜਨ ਮੀਠ ਕਟੰਬ ਨਸਤਾਰ ਸਾਧੂ ਕੇ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਬਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ ਸਾਧੂ ਕੇ ਸੰਗ ਭਾਪ ਲੈਨ ਸਾਧ ਸੰਗ ਮੰਤ ਗੁਣ ਗੈਨ ਸਾਧ ਕੇ ਸੰਗ ਸਵਲ ਸਰਵ ਥਾਨ ਗੰਮ ਸਾ ਨਾਨਕ ਸਾਧ ਕੇ ਸੰਗ ਸਵਲ ਜਨਮ ਸਾਧ ਕੇ ਸੰਗ ਨਹੀਂ ਕੁਛ ਘਾਲ ਦਰਸ਼ਨ ਭੇਦ ਹੋਤ ਨਿਹਾਲ ਸਾਧ ਕੇ ਸੰਗ ਕੁਲਖਤ ਹਰੇ ਸਾਧ ਕੇ ਸੰਗ ਨਰਕ ਪਰ ਹਰੇ ਸਾਧ ਕੇ ਸੰਗ ਯਾਉ ਸੇਲਾ ਸਾਧ ਸੰਗ ਵਿਸ਼ਾ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧ ਕੇ ਸੰਗ ਨਾ ਵਿਰਥਾ ਜਾਵੈ ਪਾਪ ਰਹਿਣ ਸਾਧ ਰਸ ਵਸੇ ਨਾਨਕ ਉਦਰੇ ਸਾਧ ਸੁਣ ਦਸੇ ਸਾਧ ਕੇ ਸੰਗ ਸੋਨੂੰ ਹਰ ਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੇ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰਪ ਨਸਤਰੈ ਸਾਧ ਕੇ ਸੰਗ ਲੱਗੇ ਬ੍ਰਹਮ ਡਿੱਠਾ ਸਾਧੂ ਕੇ ਸੰਗ ਘਟ ਘਟ ਡਿੱਠਾ ਸਾਧ ਸੰਗ ਭਾਇਆ ਗਿਆਕਾਰੀ ਸਾਧ ਸੰਗਤ ਭਈ ਹਿਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨ ਸਾਧ ਬੇਟੇ ਸੰਜੋਗ, ਸਾਧਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇ ਤਬ ਖਿਆਨੇ, ਸਾਧਕੀ ਓਮਾ ਤੈ ਗੁਣ ਤੇ ਦੂਰ, ਸਾਧਕੀ ਓਮਾ ਰਹੀ ਭਰਪੂਰ, ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ, ਸਾਧਕੀ ਸੋਭਾ ਉੱਚੇ ਉੱਚੀ ਨਾ, ਸਾਧਕੀ ਸੋਭਾ ਮੂਚਤੇ ਮੂਚੀ, ਸਾਧਕੀ ਸੋਭਾ ਸਾਧ ਬਣਾਈ, ਨਾਨਕ ਸਾਧਵਾ ਭੇਦ ਨਾ ਪਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਵੇਖੇ ਇਸ ਬਿਨ ਕੋਏ, ਨਾਨਕੇ ਲਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਥਰ ਕੋ ਸੋਖ, ਬ੍ਰਹਮ ਗਿਆਨੀ ਕਹਿਤੇ ਸਮਾਨ, ਜੈਸੇ ਰਾਜ ਰੰਗ ਕੋ ਲਾਗੇ ਤੋ ਲਪਵਾਨ, ਬ੍ਰਹਮ ਗਿਆਨੀ ਕਹਿ ਤੀਜੇ ਕੋ, ਬ੍ਰਹਮ ਸੁਧਾ ਕਉ ਖੁਦੇ ਕਉ ਚੰਦਨ ਲੇਪ, ਬ੍ਰਹਮ ਗਿਆਨੀ ਕਾਹੇ ਗਨਾਓ, ਨਾ ਜੋ ਪਾਵ ਕਾ ਸਹਿ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨ ਲਾਗੇ ਜਲਾ, ਬ੍ਰਹਮ ਗਿਆਨੀ ਕਾ ਮਨ ਹੋਏ ਪ੍ਰਕਾਸ, ਜੈਸੇ ਤਰ ਪ੍ਰਕਾਸ, ਬ੍ਰਹਮ ਗਿਆਨੀ ਕਹਿ ਮਿੱਤ ਸਤ ਸਮਾਨ, ਬ੍ਰਹਮ ਗਿਆਨੀ ਕਹਿ ਨਾਹੀ ਮਾਨ, ਬ੍ਰਹਮ ਗਿਆਨੀ ਉੱਤੇ ਉੱਚਾ, ਮਨ ਆਪਣੇ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਨ ਭਾਵ ਕਰੇ, ਬ੍ਰਹਮ ਗਿਆਨੀ ਸਲ ਕਿਰੀਨਾ, ਆਤਮ ਰਸ ਭਉ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਰੋਂ ਬਿਆ, ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਿਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਤੇ ਸਮਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ, ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਵਰ ਮਹਾ, ਬ੍ਰਹਮ ਗਿਆਨੀ ਕੇ ਨਾਹੀਂ ਧੰਦਾ, ਬ੍ਰਹਮ ਗਿਆਨੀ ਦੇ ਧਾਤ ਬੰਦਾ, ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸਰ ਫਲਾ, ਬ੍ਰਹਮ ਗਿਆਨੀ ਸੰਗ ਆਧਾਰ, ਨਾਨਕ ਬ੍ਰਹਮ ਗਿਆਨੀ ਜਪੇ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਇੱਕੇ ਰੰਗ, ਬ੍ਰਹਮ ਗਿਆਨੀ ਕਹਿ ਬਸੇ ਬ੍ਰਹਮ ਸੰਗ, ਬ੍ਰਹਮ ਗਿਆਨੀ ਕਾ ਨਾਮ ਆਧਾਰ, ਬ੍ਰਹਮ ਗਿਆਨੀ ਕਾ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਹੋ ਤਿਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਕਰ ਸਹਾਨੰਦ, ਬ੍ਰਹਮ ਗਿਆਨੀ ਸੁਖ ਸਹਿ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਬ੍ਰਹਮ ਕਾ ਵੇਤਾ, ਬ੍ਰਹਮ ਗਿਆਨੀ ਏ ਸੰਗਹਿਤਾ, ਬ੍ਰਹਮ ਗਿਆਨੀ ਕਾ ਹੋਏ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਵਰ ਪ੍ਰਤਾਪ, ਬ੍ਰਹਮ ਗਿਆਨੀ ਕਾ ਦਹਨ ਵਾਗੀ ਪਾਈਐ, ਬ੍ਰਹਮ ਗਿਆਨੀ ਕੋ ਵਲ ਵਲ ਜਾਈਐ, ਬ੍ਰਹਮ ਗਿਆਨੀ ਕੋ ਖੁਸ਼ੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ, ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਦੇਸ਼, ਬ੍ਰਹਮ ਗਿਆਨੀ ਕਾ ਕਥੈ ਧਾਖਰੋ, ਬ੍ਰਹਮ ਗਿਆਨੀ ਸਰਬ ਘਾਟਾ ਕਰੋ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ, ਬ੍ਰਹਮ ਗਿਆਨੀ ਸਭ ਸਿਰਿ ਕਾ ਕਰਤਾ, ਬ੍ਰਹਮ ਗਿਆਨੀ ਸਾ ਜੀਵੇ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੋਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਧਾਤਾ, ਬ੍ਰਹਮ ਗਿਆਨੀ ਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਾ ਪ੍ਰਹਾਥ, ਬ੍ਰਹਮ ਗਿਆਨੀ ਕਾ ਸਲਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ, ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਵ ਕਾ ਧਰੀ, ਸਲੋਕ ਉਧਾਰੇ ਜੋ ਅੰਤਰਨਾਮ, ਸਰ ਮੈਂ ਵੇਖੇ ਭਗਵਾਨ, ਨੈਮ ਨੈਮ ਠਾਕੁਰ ਨਮਸਕਾਰ, ਨਾਨਕ ਵਾ ਸਗਲ ਨਸਾਰ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸੋ, ਮਨ ਮੈਂ ਪ੍ਰੀਤ ਨੰਦਨ ਤਰਸੋ, ਪਰ ਤੈ ਰੂਪ ਨੇਖੇ ਵੇਖੇ ਨੇਤਰ, ਸਾਧਗੀ ਤੈ ਸਤਸੰਗ ਹੇਤ, ਕਰਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਸ ਕੋ ਮੰਦਾ, ਗੁਰ ਪ੍ਰਸਾਦ ਵੇਖਿਆ ਪਰ ਹਰੇ, ਮਨ ਕੀ ਵਾਹਨਾ ਮਨ ਤੇ ਟਰੇ, ਇੰਦਰੀ ਜਿੱਤ ਪੰਜ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੈਸਾ ਪਰਸੋ, ਵੈਸਨੋ ਸੋ ਜੈਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਪੈਨ, ਕਰਮ ਕਰਤ ਹੋਵੇ ਨੈ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਸ਼ਨੀ ਬਖਸ਼ੇ, ਕੇਵਲ ਪਾਤ ਕੀ ਸੰਗਰਾਚੇ, ਮੰਤਰ ਅੰਤਰ ਸਿਮਨ ਕਪਾਲ, ਸਭ ਉਪਰ ਹੋਤ ਕਿਰਪਾਲ, ਆਪ ਜਿਹੜੇ ਔਰਾ ਨਾ ਜਪਾਵੈ, ਨਾਨਕੋ ਵੈਸਨੋ ਪਰਮਗਤ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੇ ਦੁਸ਼ਟ ਕਾ ਸੰਗ, ਮਨ ਤੇ ਬਿਨਸੇ ਸਗਲਾ ਭਰਮ, ਕਰ ਪੂਜੇ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾਂ ਮਲਕ ਹੋਵੈ, ਤਿਸ ਭਗਵਤੀ ਕੀ ਮਤ ਉੱਤਮ ਹੋਵੈ, ਭਗਵੰਤ ਕੀ ਟਹਿਰ ਕਰੇ ਨਿਤ ਨੀਤ, ਮੰਤਨ ਅਰਪੇ ਬਿਸਨ ਪ੍ਰੀਤ, ਹਰ ਕੇ ਚੰਨ ਹਿਰਦੇ ਵਸਾਵੈ, ਨਾਨਕ ਐਸਾ ਭਗਵਤੀ ਭੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕਿਤੇ ਇਹ ਜਬ ਜੀਵੈ ਹਰ ਕੀ ਕਥਾ ਹਿਰਦੇ ਵਸਾਵੈ ਸੋ ਪੰਡਿਤ ਹੈ ਜੋ ਨਾਵੈ ਵੇਦ ਪ੍ਰਾਂ ਸਿਮਰਤ ਬੁੱਝੇ ਮੂਲ ਸੂਖਮ ਹੈ ਜਨ ਸਥੂਲ ਚੌ ਵਰਨਾ ਕਹੁ ਦੇ ਵਿਦੇਸ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਤੁਰ ਧਾਰੇ ਪਸ ਪਰੇ ਮੁਖ ਪਾਥਰ ਕੋ ਤਾਰੇ ਸਰਬ ਰੋਕਾ ਔਖ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੁ ਜੋਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ ਜਿਸ ਕੇ ਮਨ ਪ੍ਰਾਵੈ ਔਖਾ ਨਾਸ ਤਿਸਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਜ਼ਰੀ ਆਇਆ ਦਾਸ ਸੰਤਨ ਪਾਏ ਤਿਨ ਪਾਇਆ ਸਦਾ ਨੈਟ ਨੈਟ ਹਰ ਜਾਨ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਪਰੇ ਸਾਗਰ ਸੰਘ ਆਤਮਾ ਦਾਸ ਐਸੀ ਜੋਗਤ ਨਾਨਕ ਰਾਮ ਦਾਸ ਰੱਬ ਕੀ ਆਗਿਆ ਆਤਮ ਤਾਵੈ ਜੀਵ ਮੋਹ ਸੋ ਕਹਾਵੈ ਤੈਸਾ ਹਰਕ ਤੈਸਾ ਸੋਗ ਸਦਾ ਨੰਦ ਤੈਨੇ ਵਿਯੋਗ ਤੈਸਾ ਸਵੰਤ ਐਸੀ ਉਸ ਮਾਠੀ ਤੈਸਾ ਅਮਤ ਐਸੀ ਵਿਖਾਟੀ ਤੈਸਾ ਮਨ ਤੈਸਾ ਮਾਨ ਤੈਸਾ ਰੰਗ ਤੈਸਾ ਜਾਨ ਜੋ ਵਰਤਾਏ ਸਾਈ ਜੋਤ ਨਾਨਕੋ ਪੁਰ ਕਹੀਏ ਜੀਵਨ ਮੁਕਤ ਬਾਰੋ ਕੇ ਸਗਲੇ ਠਾਓ ਜਿਤੇ ਘਰ ਆਖੇ ਤੈਸਾ ਤਿਨ ਨਾਓ ਆਪੇ ਕਰਨ ਕਰਾਵਨ ਜੋਗ ਪ੍ਰਭ ਪਾਵੈ ਸੋਈ ਫਨ ਹੋਗ ਪਸਰਿਓ ਆਪ ਹੋਏ ਨਨ ਤੰਗ ਲਖੇ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਾਧੇ ਤੈਸਾ ਪ੍ਰਕਾਸ ਪਾਰ ਬ੍ਰਹਮ ਕਰਤਾ ਵਿਨਾਸ ਸਦਾ ਸਦਾ ਸਦਾ ਦਿਆਲ ਸਿਮ ਸਿਮ ਨਾਨਕ ਪਏ ਨਿਹਾਲ ਸਲੋਕ ਉਸਤਤ ਕਰੇ ਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਪ੍ਰਭ ਨਾਨਕ ਰਚਨਾ ਪ੍ਰਭ ਰਚੀ ਬਹੁਤ ਬਨਕ ਵਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਹਾਰੀ ਕਈ ਕੋਟ ਪਏ ਤੀਰਥ ਵਾਸੀ ਕਈ ਕੋਟ ਮਨ ਭ੍ਰਮ ਉਦਾਸੀ ਕਈ ਕੋਟ ਵੇਦ ਕੇ ਸੋਤੇ ਕਈ ਕੋਟ ਹੋਤੇ ਕਈ ਕੋਟ ਆਤਮ ਧਿਆਨ ਧਾਰਾ ਕਈ ਕੋਟ ਕਵ ਕਵ ਵਿਚਾਰਾ ਕਈ ਕੋਟ ਨਾਮ ਤਨ ਨਾਮ ਧਿਆਵਾ ਨਾਨਕ ਕਰਤੇ ਕੰਤ ਨਾ ਪਾਵਾ ਕਈ ਕੋਟ ਪਾਇਓ ਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਪੈ ਆਤਮ ਨਕੋਰ ਕਈ ਕੋਟ ਪਰ ਦਰਬ ਕਹਿਰੇ ਕਈ ਕੋਟ ਪ੍ਰਦੂਖ ਨਾ ਕਰੇ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪਰਦੇਸ ਪਰ ਮਾਹੇ ਜਿਥੇ ਲਾਵੋ ਤਿਥੇ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜੱਜੀ ਜੋਗੀ ਕਈ ਕੋਟ ਰਸ ਇਸ ਭੋਗੀ ਕਈ ਕੋਟ ਪਾਂਖੀ ਸਰਬ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬਸੰਤਰ ਕਈ ਕੋਟ ਕੋਟ ਦੋ ਇਸ ਭੂ ਮੰਡਲ ਕਈ ਕੋਟ ਸੱਸੇ ਸੂ ਨਖੱਤਰ ਕਈ ਕੋਟ ਦੇਵ ਦਾਨਵੇ ਸਤਰ ਸਗਲ ਸਮੱਗਰੀ ਆਪਣੇ ਸੂ ਤਾਰੇ ਨਾਨਕ ਜਿਸ ਭਾਵੈ ਤਿਸ ਤਿੰਨ ਸਤਾਰੇ ਕਈ ਕੋਟ ਰਾਜੇ ਤਮ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤ ਸਾਤ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀ ਚਿਰ ਜੀਵੈ ਕਈ ਕੋਟ ਗਿਰੀ ਮੇਰ ਸਵਰਨ ਥੀਵੈ ਕਈ ਕੋਟ ਜਕ ਵਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਰਗਾਚ ਸਭ ਤੇ ਨੇੜੇ ਸਭ ਤੇ ਦੂਰ ਨਾਨਕ ਆਪ ਵਾਲ ਪਦਰਿਆ ਭਰਪੂਰ ਕਈ ਕੋ ਪਾਤਾਲ ਕੇ ਵਾਸੀ ਕਈ ਕੋਟ ਨਰ ਸਰਨਵਾਸੀ ਕਈ ਕੋਟ ਜਨਮੈ ਜੀਵੈ ਮਰੇ ਕਈ ਕੋਟ ਵੋ ਜੋਨੀ ਫਿਰੇ ਕਈ ਕੋਟ ਬੈਠ ਥੀ ਖਾਏ ਕਈ ਕੋਟ ਕਾਲੇ ਥੱਕ ਪਾਏ ਕਈ ਕੋਟ ਕੀ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਪਾਣਾ ਤੈ ਤੈ ਰਾਖੇ ਨਾ ਸਭ ਕੁਝ ਪਾਪ ਕੇ ਹੱਥੇ ਕਈ ਕੋਟ ਪਏ ਵਰ ਰਾਗੀ ਰਾਮ ਨਾਮ ਸੰਗ ਤੈਨ ਲਾਗੀ ਕਈ ਕੋਟ ਪਜਾ ਕੁਖ ਜਾਂਤੇ ਆਤਮ ਮੈਂ ਭਾਵ ਲਾਂਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਨਾਸ ਕਈ ਕੋਟ ਮੰਗੇ ਸਤਸੰਗ ਪਾਰ ਦਨ ਤਨ ਲਾਗਾ ਰੰਗ ਜਿਨ ਕੋ ਹੋਏ ਆਸੋ ਪ੍ਰਸੰਨ ਨਾਮ ਤੇਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਅਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁੱਧ ਕਿਨੋ ਵਸਾਰ ਕਈ ਵਾਰ ਪਸਰੋ ਪਸਾਰ ਸਰਸ ਹੈ ਇੱਕ ਕੰਕਾਰ ਕਈ ਕੋਟ ਕਿਨੇ ਵਾ ਭਾਤ ਬ੍ਰਹਮ ਹੋਏ ਬ੍ਰਹਮ ਸਮਾਤ ਤਾਂ ਕਾਂਤ ਨਾ ਜਾਣੇ ਕੋਏ ਆਪੇ ਆ ਨਾਨਕ ਪ੍ਰਭ ਸੋਏ ਕਈ ਕੋਟ ਪ੍ਰਭ ਕੇ ਦਾਸ ਤਿੰਨ ਹੋਤ ਆਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੋ ਇੱਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਾਰੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੇ ਆਪਣੇ ਜਿਨ ਕੋ ਸਾਥ ਸਾਥ ਸਮਾਰੇ ਨਾਨਕੋ ਪਰਮੇਸ਼ਰ ਕੇ ਪਿਆਰੇ
1: ਸਲੋਕ
0: ਕਰਨ ਕਾਰਨ ਪ੍ਰਵੇਕੋ ਹੈ ਦੂਸਰ ਨਾਹੀ ਕੋਏ
1: ਨਾਨਕ ਤਿਸ
0: ਲਿਆਰਣੇ ਜਲ ਥਲ ਮਈ ਅਲ ਸੋਏ ਅਸ਼ਟਵਦੀ ਕਰਨ ਕਰਾਵਨ ਕਰਨੇ ਜੋਗ
1: ਭਾਵੇ ਸੋਈ ਹੋ
0: ਕਨਵੇ ਥਾਪ ਥਾਪ ਬਨਹਾਰਾ
1: ਅੰਤ ਨਹੀਂ ਕਿਛ ਪਾਰਾ ਵਾਰਾ
0: ਹੁਕਮੇ ਧਾਰ ਹਦਰ ਹਾਵੇ
1: ਹੁਕਮੇ ਉਪਜੇ ਹੁਕਮ ਸਮਾਵੇ
0: ਹੁਕਮੇ ਉੱਚ ਨੀਚ ਵਿਹਾਰ
1: ਹੁਕਮੇ ਨਿਕ ਰੰਗ ਅਰਕਾਰ
0: ਕਰ ਕਰ ਦੇਖੇ ਆਪਣੀ ਵਡਿਆਈ
1: ਨਾਨਕ ਸਭ ਮੇਰੇ ਆ ਸਮਾਈ
0: ਪ੍ਰਭ ਭਾਵੇ ਮਾਨ ਅਗੁਤ ਪਾਵੇ
1: ਭਾਵੇ ਤਾਂ ਪਥ ਤਰਾਵੇ
0: ਪ੍ਰਭ ਭਾਵੇ ਮੈਂ ਸਾਥ ਰਾਖੇ
1: ਭਾਵੇ ਤਾਂ ਹਰ ਗੁਣ ਭਾਕੇ
0: ਪ੍ਰਭ ਭਾਵੇ ਤਾਂ ਪਵਿੱਤਰ ਆਧਾਰ ਹੈ
1: ਆਪ ਕਰੇ ਆਪਣੇ ਵਿਚਾਰੇ
0: ਦੋਵਾਂ ਸਿਰਿਆਂ ਕਾ ਆਪ ਸਵਾਮੀ
1: ਹਿਲੇ ਵਿਕਸੇ ਅੰਤਰ ਜਾਮੀ
0: ਜੋ ਭਾਵੇ ਸੋ ਕਾਰ ਕਰਾਵੇ
1: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
0: ਕੌ ਮਨੁੱਖ ਤੇ ਕਿਆ ਹੋਇਆ ਵੈ
1: ਇਸ ਉਸ ਭਾਵੇ ਸੋਈ ਕਰਾਵੇ
0: ਇਸਕੇ ਹਾਥ ਹੋਏ ਤਾਂ ਸਭ ਕੋ ਲੇ
1: ਜੋ ਤਿਸ ਭਾਵੇ ਸਹੀ ਕਰੇ
0: ਅਣਜਾਣਤ ਵਿਖਿਆ ਮੈਂ ਰਚੇ
1: ਜੋ ਜਾਣਦ ਆਪਣ ਆਪ ਸੱਚੇ
0: ਪਰ ਮੈਂ ਭੂਲਾਂ ਦੇ ਧਾਵੈ
1: ਜਿਤ ਮੈਂ ਚਾਰ ਕੁੜ ਫਿਰੇ ਆਵੇ
0: ਕਰ ਕਿਰਪਾ ਚ ਆਪਣੀ ਭਗਤੀ ਦੇ
1: ਨਾਨਕ ਦੇ ਜਨ ਨਾ ਮਿਲੇ
0: ਖਿਨ ਮੈਂ ਨੀਚ ਕੀਟ ਕੋ ਰਾਜ
1: ਆਵ ਰਮ ਗਰੀਬ ਨਿਵਾਜ
0: ਜਾਂ ਕਾ ਦਿਸ ਕਸੂ ਨਾ ਆਵੇ
1: ਕਿਸ ਕੋ ਡਿਸਪਿਕਟ ਆਵੇ
0: ਜਾਂ ਕੋ ਆਪਣੀ ਕਰੇ ਬਖਸ਼ੀਸ
1: ਜਾਂ ਕਾ ਲਿਖਾ ਨਾ ਗਣੇ ਜਗਦੀਸ਼
0: ਜਿਉ ਬਿਨ ਸਭ ਤਿਸ ਕੀ ਰਾਸ
1: ਕਰ ਪੂਰਨ ਬ੍ਰਹਮ ਪ੍ਰਕਾਸ
0: ਆਪਣੀ ਬਣਤ ਆਪ ਬਣਾਈ
1: ਨਾਨਕ ਦੀ ਦੇਖ ਬਣਾਈ
0: ਇਸ ਕਾ ਬਲ ਨਾ ਹੀ ਹਾਥ
1: ਇਸ ਕਾ ਬਲ ਕਰਨ ਕਰਾਵੋ ਸਭ ਕੋ ਨਾਥ
0: ਆਗਿਆਕਾਰੀ ਵਪਰਾ ਜੀਓ
1: ਤਿਸ ਭਾਵੇ ਸੋਈ ਫਿੰਦੀ ਹੋ
0: ਕਬੂ ਊਚ ਨੀਚ ਮੈਂ ਵਸੇ
1: ਕਬੂ ਸੋ ਫਰਕ ਰੰਗ ਹਸੇ
0: ਕਹੂ ਨੈਨ ਚੰਦ ਵਿਹਾਰ
1: ਕਬੂ ਵਕਾਸ ਪਿਆਰ
0: ਕਹੂ ਬੇਤਾ ਬ੍ਰਹਮ ਵਿਚਾਰ
1: ਨਾਨਕ ਆ ਮਿਲਾ ਵਨਹਾਰ
0: ਕਬੂ ਨਿਤ ਕਰੇ ਵਾ ਭਾਤ
1: ਸੋਰੇ ਦਿਨ ਰਾਤ
0: ਕਹੂ ਮਹਾ ਕ੍ਰੋਧ ਵਿਕਰਾਲ
1: ਕਬੂ ਸਭ ਕੀ ਹੋ ਤਰਵਾਲ
0: ਕਹੂ ਹੋਏ ਵਹਿ ਵਡ ਰਾਜਾ
1: ਭੁਖਾਰੀ ਨੀਚ ਕਾ ਸਾਜਾ
0: ਕਬੂ ਕੀਰਤ ਮੈਂ ਆਵਾ
1: ਕਬੂ ਪਲਾ ਪਲਾ ਕਹਾਵੇ
0: ਜਿਉ ਬਾਬ ਰਾਖੇ ਤਵੀ ਰਹੇ
1: ਪੁਛਾ ਨਾਨਕ ਸਚ ਕਹੇ
0: ਕਹੂ ਹੋਏ ਪਣਤ ਕਰੇ ਵਖਿਆਨ
1: ਕਹੂੰ ਤਾਰੀ ਲਾਵੇ ਧਿਆਨ
0: ਕਹੂੰ ਤਟ ਤੀਰ ਇਸ਼ਨਾਨ
1: ਉਸੀ ਸਾਧਨ ਨੂੰ ਗਿਆਨ
0: ਕਹੂੰ ਕੀਟ ਹਸ ਤੰਗ ਹੋਏ ਜੀਆ
1: ਨਿਗ ਜੋ ਭਰਮੇ ਪਰਮੀਆ
0: ਨਾਨਾ ਰੋਜ ਸਵਾਗੀ ਦਿਖਾਵੇ
1: ਉਪਰੋਂ ਭਾਵੇ ਤਿਸੇ ਨਜਾਵੇ
0: ਜੋ ਸਭ ਭਾਵੇ ਸੋਈ ਹੋਏ
1: ਨਾਨਕ ਦੂਜਾ ਅਵਰ ਨਾ ਕੋਏ
0: ਕਹੂੰ ਸਾਹ ਸੰਗ ਉਹ ਪਾਵੇ
1: ਉਸ ਸਥਾਨ ਤੇ ਬੋਲ ਨਾ ਆਵੇ
0: ਅੰਤਰ ਹੋਏ ਗਿਆਨ ਪ੍ਰਕਾਸ਼
1: ਸਥਾਨ ਕਾ ਨਹੀਂ ਵਿਨਾਸ਼
0: ਮਨ ਤਾਂ ਨਾਮ ਰਤਿਆ ਇੱਕ ਰੰਗ
1: ਉਸੇ ਪਾਪਰਮ ਕੇ ਸੰਗ
0: ਜਿਉਂ ਜਲ ਮੈਂ ਜਲ ਆਏ ਖਟਾਨਾ
1: ਜੋਤੀ ਸੰਗ ਜੋ ਸਮਾਨਾ
0: ਮਿਟ ਗਏ ਗਵਨ ਪਾਏ ਵਿਸਰਾਮ ਸਲੋਕ ਸੁਖੀ ਬਸੇ ਮਸਕੀਨੀਆਂ ਆਪ ਨਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਵ ਗਲੇ ਅਸ਼ਟਪਦੀ ਜਿਸਕੇ ਅੰਤਰ ਰਾਜ ਮਾਨ ਜੋ ਜਾਣੇ ਮੈਂ ਜੋਵਰ ਬੰਤ
1: ਬਿਸ਼ਟਾ ਕਾ ਜੰਤਰ
0: ਆਸ ਕੋ ਕਰਮਤ ਕਹਾਵੈ ਧਨ ਭੂ ਕਾ ਜੋ ਕਰੇ ਗਵਾਨ
1: ਮੂਰਖੰਦਾ ਗਿਆਨ
0: ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੈ ਧਨਵੰਤਾ ਹੋਏ ਕਰ ਗਵਾਵੈ ਉਹ ਲਾਸ਼ਕਰ ਮਨੁੱਖ ਉਪਰ ਕਰੇ ਆਸ ਸਭ ਤੇ ਆਪ ਜਾਣੇ ਬਲਵੰਤ ਕਿਸੇ ਨਾ ਵਧੇ ਆਪ ਅਹੰਕਾਰੀ ਗੁਰਬਰ ਸਾਧ ਜਾਂ ਕਹਿ ਮਿਟੇ ਮਾਨ ਕੋਟ ਕਰਮ ਕਰੇ ਹੋ
2: ਤਾਰੇ
0: ਅਣਕ ਵਸਿਆ ਕਰੇ ਹੰਕਾਰ
2: ਨਰਕ ਸਰਕ ਫਿਰ ਅਵਤਾਰ
0: ਅਣਕ ਜਦਨ ਕਰ ਆਤਨ ਦਰਵੈ
2: ਹਰ ਦਰਗਹਿ ਕੋ ਕੈਸੇ ਗਵੇ
0: ਆਸ ਕੋ ਜੋ ਭਲਾ ਕਹਾਵੇ
2: ਭਲਾਈ ਨਿਕਟ ਨਾ ਆਵੇ
0: ਸਰਬ ਕੀ ਰੇਂ ਜਾਂ ਕਾ ਮਨ ਹੋਏ
2: ਕੋ ਨਾਨਕ ਤਾਂ ਕੀ ਸੋਏ
0: ਮੂੰਹ ਨੇੜੇ ਕਰ ਲੋ ਜਬ ਲਗ ਜਾਣੇ ਮੁਝ ਤੇ ਕੁਛ ਹੋਏ
2: ਤਬ ਇਸ ਕੋ ਸੁਖ ਨਾ ਹੀ ਕੋਏ
0: ਜਬ ਇਹ ਜਾਣੇ ਮੈਂ ਕੁਛ ਕਰਤਾ
2: ਤਬ ਲਗ ਗਰਭ ਜੋਨ ਮੈਂ ਫਿਰਤਾ
0: ਜਬ ਤਾਰੇ ਕੋ ਵੈਰੀ ਮੀਤ
2: ਤਬ ਲਗ ਨੇਚਰ ਨਾ ਹੀ ਕੀਤ
0: ਜਬ ਲਗ ਮੋਹ ਮਗਨ ਸੰਗ ਮਾਹੇ
2: ਤਬ ਲਗ ਧਰਮ ਰਾਏ ਦੇ ਸਜਾਏ
0: ਪਰ ਕਿਰਪਾ ਤੇ ਬੰਧਨ ਟੂਟੇ
2: ਗੁਰ ਪ੍ਰਸਾਦ ਨਾਨਕ ਹੋਂ ਛੂਟੇ
0: ਸਹਿਜ ਖਟੇ ਲਖ ਕੋ ਤਾਵੇ
2: ਤ੍ਰਿਪ ਨਾ ਆਵੇ ਮਾਇਆ ਪਾਛੇ ਪਾਵੇ
0: ਅਨੁਭਵ ਵਿਖਿਆ ਕੇ ਕਰੇ
2: ਨਾ ਜਿਤਾਵੇ ਖਪ ਖਪ ਮਰੇ
0: ਬਿਨਾ ਸੰਤੋਖ ਨਹੀਂ ਕੋ ਰਾਜੇ
2: ਤੁਪਨ ਮਨੋਰਥ ਮਿੱਥੇ ਸਭ ਕਾਜੇ
0: ਨਾਮ ਰੰਗ ਸਰਬ ਸੁਖ ਹੋਏ
2: ਵਡਭਾਗੀ ਕਿਸੇ ਪ੍ਰਾਪਤ ਹੋਏ
0: ਕਰਨ ਕਰਾਵਨ ਆਪੇ ਆਪ
2: ਦਸਦਾ ਨਾਨਕ ਹੀ ਜਾਪ
0: ਕਰਨ ਕਰਾਵਨ ਕਰਨੇ ਹਾਰ
2: ਇਸਕੇ ਹਾਥ ਕਾ ਵਿਚਾਰ
0: ਜੈਸੀ ਜਿਸ ਕਰੇ ਤੈਸਾ ਹੋਏ
2: ਆਪੇ ਆਪ ਆਪ ਪ੍ਰਭ ਸੋਏ
0: ਜੋ ਕਿ ਕਿਨੋ ਸੋ ਆਪਣੇ ਰੰਗ
2: ਸਭ ਤੇ ਦੂਰ ਸਭੂ ਕੇ ਸੰਗ
0: ਬੂਝੇ ਦੇਖੇ ਕਰੇ ਵੇਕ
2: ਆਪੇ ਏਕ ਆਪੇ ਅਨੇਕ
0: ਮਰੇ ਨਾ ਮਨਸੇ ਆਵੇ ਨਾ ਜਾਏ
2: ਨਾਨਕ ਸਭ ਦੀ ਰਹਿ ਸਮਾਏ
0: ਆਪ ਦੇਸੇ ਸਮਝੇ ਆਪ
2: ਆਪੇ ਰਚਿਆ ਸਭ ਕੇ ਸਾਥ
0: ਆਪ ਕਿਨੋ ਆਪਨ ਵਸਾਰ
2: ਸਭ ਕੀ ਚੁਸਤਾ ਕਰਨੇ ਹਾਰ।

0: ਸੁਖਨ ਸੁਖ ਸਭ ਜਾਏ
1: ਸੰਤ ਕੇ ਦੁੱਖ ਨਰਕ ਮੈਂ ਪਾਏ
0: ਸੰਤ ਕੇ ਦੁੱਖ ਮਤ ਹੋਏ ਮਲੀਨ
1: ਸੰਤ ਕੇ ਦੁੱਖਨ ਸੋਭਾ ਤੇ ਹੀਨ
0: ਸੰਤ ਕੇ ਰੱਖੇ ਕੋ ਰੱਖੇ ਨਾ ਕੋਏ
1: ਸੰਤ ਕੇ ਦੁੱਖਨ ਠਾਨ ਭ੍ਰਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੇ
1: ਨਾਨਕ ਸੰਤ ਸੰਗ ਨਿੰਦਕ ਵੀ ਤਰੇ
0: ਸੰਤ ਕੇ ਦੁੱਖਨ ਤੇ ਮੋ ਪਵੈ
1: ਸੰਤਨ ਕੇ ਦੁੱਖਨ ਕਾਗਜੂ ਲਵੇ
0: ਸੰਤਨ ਕੇ ਦੁੱਖਨ ਸਰਬ ਜੋਨ ਪਾਏ
1: ਸੰਤ ਕੇ ਦੁੱਖਨ ਤੀਰ ਜੋਨ ਕਿਰਮਾਏ
0: ਸੰਤਨ ਕੇ ਦੁੱਖ ਤਿਸਾ ਮੈਂ ਜਲੇ
1: ਸੰਤ ਕੇ ਦੁੱਖਨ ਸਭ ਕੁਛ ਛਲੇ
0: ਸੰਤ ਕੇ ਦੁੱਖਨ ਤੇ ਸਭ ਜਾਏ
1: ਸੰਤ ਕੇ ਦੁੱਖਨ ਨੀਚ ਨਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ
1: ਸਰਬ ਨਾਨਕ ਸੰਤ ਪਾਵੇ ਤਾਂ ਉਹ ਵੀ ਗਤ ਪਾਏ
0: ਸੰਤ ਕਾ ਨਿੰਦਕ ਮਹਾ ਤਾਈ
1: ਸੰਤ ਕਾ ਨਿੰਦਕ ਮਹਾ
0: ਸੰਤ ਕਾ ਨਿੰਦਕ ਮਹਾ ਤਿਆਰਾ
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
0: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕੇ ਨਿੰਦਕ ਕੋ ਸਰ ਰੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ
1: ਨਾਨਕ ਸੰਤ ਪਾਵੇ ਤਾਂ ਉਸਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਵਿੱਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਜਨਮ ਹੈ ਸੰਤ ਕੇ ਦੁਖੀ ਕੋ ਨਾ ਹੀ ਠਾਓ ਸੰਤ ਕਾ ਦੁਖੀ ਅੱਜ ਬੀਚ ਟੁੱਟਾ ਸੰਤ ਕੇ ਦੁਖੀ ਕੋ ਧਿਆਨ ਪਰਮਾਈਆ ਸੰਤ ਕਾ ਦੁਖੀ ਅੰਤਰ ਤੇ ਥੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਸੰਤ ਕੇ ਦੁਖੀ ਕੋ ਅਵਨ ਰਾਖਨ ਹਾਰ ਸੰਤ ਕਾ ਦੁਖੀ ਓਵੇਂ ਲਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਸੰਤ ਕਾ ਦੁਖੀ ਛੁੜੇ ਅਕੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਕਹਿਤ ਨਿੰਦ ਕਾ ਧੋਰੀ ਪਿਆ ਸੰਤ ਕਾ ਦੁਖੀ ਬਿਗੜ ਹੋ ਜਾਏ ਸੰਤ ਕਾ ਦੁਖੀ ਸਦਾ ਸਕਾਈਏ ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕੇ ਦੋਸ਼ ਨਾ ਮਿਟੇ ਕੋਏ ਪਿਆ ਕਿਰਤ ਨਾ ਮਿਟੇ ਕੋਏ ਸਾ ਕਰ ਤਿਸ ਕਿਉ ਕਰਨੇ ਹਾਰ
2: ਨਮਸਕਾਰ
0: ਪ੍ਰਭ ਕੀ ਉਸਤ ਕਰੋ ਦਿਨ ਰਾਤ ਸਾਕੋ ਵਰਤੇ ਤਿਸ ਕਾ ਕੀਆ ਆਪਣਾ ਖੇਲ ਆਪ ਕਰਨੇ ਹਾਰ ਜਿਸ ਨਾਲ ਕਿਰਪਾ ਕਰੇ ਤਿਸ ਆਪਣ ਨਾਮ ਦੇ।

0: ਦੁਖ ਪਰਮੋ ਜਾਏ ਰਾਸ਼ਟਰਪਤੀ ਮਨੋ ਕੀ ਟੇਕ ਬਿਰਥੀ ਸਭ ਜਾਨ ਜਿਸ ਕਾ ਦਿਆ ਰਹੇਗਾ ਏ ਮਾਰੇ ਰੱਖ ਇੱਕੋ ਆਪ ਜਿਸ ਕਾ ਹੁਕਮ ਭੂ ਸਕ ਹੋਏ ਸਿਮਰ ਸਿਮਰ ਸਿਮਰ ਵਾਪ ਸੋਏ ਔਸਤ ਮਨ ਮੈਂ ਕਰ ਨੰਕਾਰ ਨਿਰਮਲ ਨਸਰਾ ਮਤ ਵੀਓ ਨੈਨੋ ਪੇ ਟਾਗ ਕਰਾਂਗ ਚਰਨ ਚਲੋ ਮਾਰ ਗੋਬਿੰਦ ਕਰ ਹਰ ਕਰਮ ਸਰਮ ਹੱਕ ਥਾ ਬੜ ਭਾਗੀ ਤੇ ਜਨ ਜਗ ਮਾਹੇ ਰਾਮ ਨਾਮ ਜੋ ਕਰੇ ਵਿਚਾਰ ਮਨ ਤਨ ਮੁਖ ਬੋਲੇ ਹਰ ਮੁਖੀ ਇੱਕੋ ਇੱਕ ਇੱਕ ਪਛਾਣੇ ਨਾਮ ਸੰਗ ਜਿਸ ਕਾ ਮਨ ਮਾਨਿਆ ਗੁਰ ਪ੍ਰਸਾਦ ਆਪ ਨਾਲ ਸੁਝੇ ਸਾਧ ਸੰਗ ਹਰ ਜ ਕਹਿ ਅੰਦਰ ਕੀਰਤਨ ਕੇਵਲ ਬਖਾਨ ਏਕ ਉਬਰ ਜਜਨ ਕੀ ਆਸਾ ਪਾਪ ਨਾਮ ਕੀ ਜਿਸ ਮਨ ਭੂਖ ਜਿਸ ਕਾ ਹਰ ਵਾ ਮਨ ਚਿੱਤ ਆਵੈ ਜਿਸ ਪਰ ਆਪਣਾ ਕਿਰਪਾ ਕਰੇ
1: ਸੇਵਕ
0: ਜੈਸਾ ਸਾ ਤੈਸਾ ਸਸਤਾਇਆ
1: ਆਪਣੇ ਕਰਨ ਮੈਂ ਆਪ ਸਮਾਇਆ
0: ਸੋਤ ਸੋਤ ਸੋ ਸੀਜਿਆ
1: ਗੁਰ ਪ੍ਰਸਾਦ ਤਾ ਸਭ ਬੁਝਿਆ
0: ਜਦ ਦੇਖੋ ਤਾਂ ਸਭ ਕੁਛ ਮੂਲ ਨੈ ਕੋ ਜਨਮੇ ਨੈ ਕੋ ਮਰੇ ਆਵਣ ਜਾਵਣ ਦਸਟ ਅਨਦਸਟ ਆਪੇ ਆ ਸਗਲ ਮੈਂ ਆਪ ਅਵਨਾਸ਼ੀ ਨਾਹੀ ਕੁਛ ਖੰਡ ਅਲਖਾ ਭੇਵ ਪੁਰਖ ਪ੍ਰਤਾਪ ਜਿਨ ਪਰਮ ਜਾਤਾ ਸੋ ਸੋ ਬਾਵੰਤ ਪ੍ਰਭ ਕੇ ਸੇਖ ਸਗਲ ਅਧਾਰਨ
1: ਸੇਵਕ
0: ਆਪੇ ਮੇਲ ਲੈ ਕਿਰਪਾਲ ਉਨਕੀ ਸੇਵਾ ਸੋਈ ਲਾਗੇ
1: ਕਿਰਪਾ ਕਰੇ ਬੜ ਭਾਗੇ
0: ਨਾਮ ਜਾਤ ਪਾਵੇ ਵਿਸਰਾਮ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਬੁਝੇ ਲਿਖੇ ਕਰੇ ਵੇਕ
2: ਸਮਾਏ
0: ਆਪ ਸਕੋ ਆਪ ਦੀਨੋ ਮਾਨ।

0: ਆਪਨ
1: ਕਿਆ ਕਸੂ ਨਾ ਹੋਏ
2: ਪ੍ਰਾਣੀ ਲੋਚੇ
1: ਨਾਹੀ ਤੇ ਕਿਸ ਕਾਮ ਰੂਹ ਮੰਤ ਹੋਈ ਨਾਹੀ ਮੋਹੇ
2: ਜੋ ਸਗਲ ਘੱਟ ਸੋਹੇ
1: ਧਨਵੰਤਾ ਹੋਏ ਕਿਆ ਕੋ ਗਰਵ ਸੂਰਜ ਕੋ ਕਹਾਵੈ ਜੇ ਕੋ ਹੋਏ ਵਹਿ ਦਤਾਰ ਜਿਸ ਗੁਰਬਸਾ ਟੁੱਟੇ ਹਾਂ ਰੋਗ ਜੋ ਮੰਦਰ ਕ ਥਾਮੇ ਥਮਣ ਜਿਉ ਬਖਾਣ ਨਵ ਚੜ੍ਹ ਤਰੇ ਜਿਉ ਦਕਾਰ ਦੀ ਪ੍ਰਕਾਸ਼ ਜੋ ਮਹਾਂ ਧਿਆਨ ਮੈਂ ਮਾਰਗ ਪਾਵੈ ਤੈਨ ਸੰਤਨ ਕੀ ਵਾਸੋ ਧੂਰ ਮਨ ਮੂਰ ਕਾਹੇ ਵੱਲ ਲਾਈਐ ਦੋ ਸੁਭਵ ਦੇਵਨ ਹਾਰ ਜੋ ਕੁਛ ਕਰੇ ਸੋਈ ਸੁਖ ਮਾਨ ਕੌਣ ਬਾਹਤਾਈ ਤੇਰੇ ਸੰਗ ਰਾਮ ਨਾਮ ਜਾ ਹਿਰਦੇ
2: ਮਾਹੇ
1: ਜਹ ਬਗੜ ਕਾ ਲੈਣ ਤੂੰ ਆਇਆ
2: ਰਾਮ ਨਾਮ ਸੰਤਨ ਕਰ
1: ਪਾਇਆ ਮਾਨ ਲਿਓ ਮਨ ਮੋਲ ਲਾਲ ਖੇ ਸੰਤੇ ਸੰਗ ਚਾਲ ਤਨ ਤਨ ਕਹੇ ਸਭ
2: ਕੋਏ
1: ਇਹੋ ਵਾਰ ਵੱਲਾ ਪਾਰੇ ਚਰਨ ਸਾਧਕੇ ਤੁਤ ਪੀਓ
2: ਸਾਧਕੋ ਆਪਣਾ ਜੀਓ
1: ਸਾਰ ਕੀ ਧੂਰ ਕਰੋ ਇਸ਼ਨਾਨ ਸਾਧ ਸਿਆ ਡਾਗੀ ਪਾਈਐ
2: ਕੀਰਤਨ
1: ਬਿਗਤੇ ਸਾਧੂ ਰੱਖੈ ਵੋਟ ਗਈ ਸੰਤ ਇਧਰ ਆਇਆ ਮਿਤੇ ਕੋ ਜੀ ਬਾਲਨ ਹਾਰ ਸਰਬ ਰਾਣ ਜਾਖੀ ਜੈਸ਼ਟੀ ਮਾਹੇ ਸਭ ਕੁ ਤਿਸਕੇ ਉਹ ਕਰਨੇ ਜੋਗ
2: ਦੂਸਰ ਹੋਵਾ ਨਾ ਹੋ
1: ਜਪ ਜਨ ਸਦਾ ਸਦਾ ਰਹਿਣੀ ਕਰ ਕਿਰਪਾ ਜਿਸ ਕੋ ਨਾਮ ਦੀਆ ਜਾਂ ਕਾ ਮਨ ਗੁਰ ਕੀ ਪ੍ਰਤੀਤ ਭਗਤ ਪਾਤ ਸੁਣੀਆ ਤੈ
2: ਲੋਏ
1: ਸੱਚ ਕਰਨੀ ਸੱਚ ਤਾਂ ਕੀ ਰਹਿਤ
2: ਸੱਚੀ
1: ਜੇ ਸੱਚਾ ਕਾਰ
2: ਸੱਚ ਵਰਤੇ ਸੱਚਾ
1: ਪਾਰ ਨੇ ਸੱਚ ਕਰ ਜਾਤਾ

0: ਅਵਨਾਸੀ ਬ੍ਰਹਮਨ ਮੈਂ ਰਾਖ
1: ਕੀ ਤੂੰ ਪ੍ਰੀਤਿਆ
0: ਜਿਸਤੇ ਪਰੇ ਨਾਹੀਂ ਕੁਝ ਹੋਏ ਆਪੇ ਵੀ ਨਾ ਆਪੇ ਦਾਨਾ ਪਾਰ ਬ੍ਰਹਮ ਪਿਹ ਗੋਬਿੰਦ ਹਾਥਰੇ ਕੀ ਚਾਨੀ ਪਾਓ ਮਨਸਾ ਪੂਰਨ ਸਰਨਾ ਜੋਗ ਹਰਨ ਪਨ ਜਾ ਕਾ ਨਿਤਰ ਹੋਰ ਆਨੰਦ ਰੂਪ ਮਗਲ ਸਾ ਜਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਜਾ ਕੀ ਲੀਲਾ ਕੀਮਤ ਨਾ ਹੈ ਪਿਤਾ ਕਾ ਜਨਮ ਖਜਾਨੇ ਪੂਤ ਸੋਮਤ ਗਿਆਨ ਧਿਆਨ ਜਾਂਦੇ ਤੈ ਗੁਣ ਮੈਂ ਜਾ ਕੋ ਭਰਮਾਏ ਊਚ ਨੀਚ ਇਸਕੇ ਸਾਨ।

0: ਨਾਨਾ ਵਧਕਰ ਬੰਤ ਮਨਾਈ
1: ਆਪਣੀ ਕੀਮਤ ਆਪੇ ਪਾਈ
0: ਸਭ ਕਰ ਤਿਸਕੇ ਸਭ ਤਿਸਕੇ ਠਾਓ
1: ਜਬ ਜੋ ਜੀਵੇ ਨਾਨਕ ਹਰਨਾਉ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਮੰਡ
0: ਨਾਮ ਕੇ ਧਾਰੇ ਸਿਮਤ ਵੇਦ ਪ੍ਰਾਨ
1: ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਗਾ ਹਸਪਤਾਲ
1: ਨਾਮ ਕੇ ਧਾਰੇ ਸਗਲੇ ਅਕਾਲ
0: ਨਾਮ ਕੇ ਧਾਰੇ ਪੁਰੀਆਂ ਸਭ ਭਵਨ
1: ਨਾਮ ਕੇ ਸਮੁਦਰੇ ਸੁੰਦਰਨ
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ
1: ਨਾਮ ਚੌਥੇ ਪਾਸੇ ਸੋਜਨ ਕਰ ਪਾਏ
0: ਰੂਹ ਸਤ ਜਾਂ ਕਾ ਸਤ ਸਥਾਨ
1: ਗੁਰੂ ਸਤ ਕੇਵਲ ਪ੍ਰਧਾਨ
0: ਕਰਤੂ ਸਾਥਾ ਜਾਂ ਕੀ ਬਾਣੀ
1: ਸਤਿਗੁਰੂ ਸਮਾਏ ਸਮਾਣੀ
0: ਸਤ ਕਰਨ ਜਾਂ ਕੀ ਰਚਨਾ ਸਤ
1: ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ
1: ਕਿਸੇ ਬਜਾਏ ਕਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ
1: ਸਵਾ ਸਤ ਮਾਨੇ ਗੁਰ ਤੇ ਪਾਈ
0: ਸਤ ਵਚਨ ਸਾਧ ਉਪਦੇਸ਼
1: ਸਤ ਜਾਣੇ ਹਿਰਦੇ ਪ੍ਰਵੇਸ਼
0: ਸਤ ਨਿਰਤ ਹੁਜੇ ਜੇ ਕੋਏ
1: ਨਾ ਜਪੋ ਤਾਂ ਕੀ ਗਤ ਹੋਏ
0: ਆਉ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੀ ਮਿਤਗਤ
0: ਜਿਸ ਕੀ ਸਹਿ ਸੁ ਕਰਨੇ ਹਾਰ
1: ਆਪਣਾ ਮੂਲ ਕਰਤ ਵਿਚਾਰ
0: ਕਰਤੇ ਕੀ ਮਿਤਨ ਜਾਣੇ ਕੀਆ ਗੁਣ ਗੋਬਿੰਦ ਕੀਰਤਨ ਜਨ ਗਾਵੈ
1: ਸਲੋਕ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ
2: ਚਰਨ ਸਤ ਸਤ ਪਰਛਣ ਹਾਰ
1: ਸਤ ਸਤ ਸੇਵਾ ਹਾਰ
2: ਦਰਸ਼ਨ ਸਤ ਸਤ ਭੇਖਣ ਹਾਰ
1: ਰਾਮ ਸਤ ਸਤ ਧਿਆਨ ਹਾਰ
2: ਭਾਵ ਸਤ ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣ ਧਾਰੀ
2: ਸ਼ਬਦ ਸਤ ਸਤ ਪ੍ਰਭ ਬਖਤਾ
1: ਸੁਰਤ ਸਤ ਸਤ ਜੁਨਤਾ
2: ਬੁੱਝਣ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
2: ਸਤ ਸਰੂਪ ਹਿਰਦੇ ਜਿਨ ਮਾਨਿਆ
1: ਅੰਤਰਾਲ ਤਿਨ ਮੂਲ ਪਛਾਣਿਆ
2: ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ
1: ਅਤ ਗਿਆਨ ਤਿਨ ਮਨ ਪ੍ਰਟਾਇਆ
2: ਭੈ ਤੇ ਨਰ ਪਉ ਹੋਏ ਬਸਾਨਾ ਬਹੁਤ ਮਾਇਲੇ ਬਾਤ ਗਡਾਈ ਬੁਝੇ ਬੁਝਣ ਹਾਰ ਬਵੇਕ ਠਾਕੁਰ ਕਾ ਸੇਵਕੇ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
2: ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ
1: ਸੇਵਕ ਕੀ ਨਿਰਮਲ ਰੀਤ
2: ਠਾਕੁਰ ਕੋ ਸੇਵਕ ਜਾਣੈ ਸੰਗ
1: ਕਾ ਸੇਵਕ ਨਾਮ ਕੇ ਰੰਗ
2: ਸੇਵਕ ਉਪਰਾ ਪਾਲਣ ਹਾਰਾ
1: ਸੇਵਕ ਕੀ ਰਾਖੇ ਨੰਕਾਰਾ
2: ਸੋ ਸੇਵਕ ਜਸ ਦਇਆ ਪ੍ਰਭ ਧਾਰਿਆ
1: ਸੋ ਸੇਵਕ ਸਾਸ

0: ਕੇ ਗਦਮਿਲ ਕੋਈ ਨਾ ਲਾਕੇ
1: ਤਬਕੇ ਸੇ ਕੋ ਨਾ ਪਹੁੰਚੇ
0: ਤਬਕੇ ਸੇ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨੋ ਸੋ ਸੇਵਕ ਦਾ ਜਿਸ ਪਟਾਇਆ
1: ਨੀਕੀ ਕੀਰੀ ਮੈਂ ਘਰ ਆਖੈ
0: ਹਮ ਕਰੇ ਲਸਕਰ ਕੋੜ ਲਾਕੇ
1: ਇਸ ਕਾ ਸਾ ਨਾ ਕਾੜ ਤੇ ਆਪ
0: ਤਾ ਕੋ ਰਾਖ ਦੇ ਕਰ ਹਾਤ
1: ਮਾਨਸ ਜਤਨ ਕਰਤ ਬਪਾਤ
0: ਸੇ ਕਰਤ ਬਿਰਥੇ ਜਾਤ
1: ਮਾਰੇ ਨਾ ਰਾਖੇ ਔਰ ਨ ਕੋਈ
0: ਸਬਜੀਆਂ ਕਰ ਰਾਖਾ ਸੋਈ
1: ਕਾਏ ਸੋਚ ਕਰੇ ਰੇ ਪ੍ਰਾਣੀ
0: ਜਮ ਨਾਨਕ ਪ੍ਰਭ ਅਲਖ ਵਿਡਾਣੀ
1: ਬਾਰਿੰਗ ਬਾਰ ਬਾਰ ਪ੍ਰਭ ਜਪੀਐ
0: ਅੰਮ੍ਰਿਤੇ ਮੰਤਨ ਤ੍ਰਪੀਐ
1: ਨਾਮ ਰਤਨਜਨ ਗੁਰਮੁਖ ਪਾਇਆ
0: ਨਾਮ
1: ਤਹ ਨਾਮ ਰੂਪ ਰੰਗ ਨਾਮ ਰਸ ਜੋ ਜੰਤਰ ਪਤਾਨੇ
0: ਨਾਮੇ ਨਾਮ ਸਮਾਨੇ
1: ਜਦ ਬੈਠ ਸੁਵਤ ਨਾਮ ਬੋਲੋ ਜਹ ਜੇ ਬਾਦਨ ਰਾਤ
0: ਹਰੇ ਪਾਤ

0: ਸਤਿਗੁਰ ਸਹਿਕੀ ਕਰੇ ਪ੍ਰਤਪਾਲ ਸਹਿਕੀ ਗੁਰ ਦੁਰਮਤ ਮਲ ਹੈਰਾ ਸਤਿਗੁਰ ਸਹਿਕੇ ਬੰਧਨ ਕਾਟਾ
1: ਸਤਿਗੁਰ
0: ਸਹਿਕੋ ਨਾਮ ਧਨ ਦੇ ਸਤਿਗੁਰ ਸਹਿਕਾ ਹਲਤ ਪਲਤ ਸਵਾਰ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਆਪਸ ਕੋ ਕਰ ਕਸ ਨਾ ਜਨਾਵੈ
1: ਸਤਿਆਵੇ।

0: ਬ੍ਰਹਮ
1: ਜਨ ਜਨ ਮੈਂ ਭਾਰ ਬ੍ਰਹਮ ਸਿਆਣ ਭਲਿਆ ਨਾ ਜਾਈਆ ਸਫਲ ਦਰਸ਼ਨ ਪੇਖਤ ਪੁਨੀਤ ਪੀੜ ਸੰਗ ਰਾਮ ਗੁਣ ਰਵੀ ਸੁਨਕਰ ਬਚਨ ਕਰਨੇ ਪੂਰਾ ਗੁਰ ਰੱਖਿਓ ਜਾ ਕਾ ਮੰਤਰ ਗੁਣ ਬੇਅੰਤ ਕੀਮਤ ਨਹੀਂ ਪਾਏ ਜੇ ਬਾਏਕ ਉਤਤ ਅਨੇਕ
2: ਪੂਰਨ ਵਿਵੇਕ
1: ਕਾਉ ਬੋਲਨਾ ਪਹੁੰਚਤ ਪ੍ਰਾਣੀ
2: ਅਗਮ ਵਚਨ ਬ੍ਰਹਮ ਨਿਰਵਾਣੀ
1: ਨਿਰਾਹਾਰ ਨਿਰਵੈਰ ਸੁਖਦਾਈ
2: ਕੀ ਕੀਮਤ ਕਿਨੇ ਨਾ ਪਾਈ
1: ਅਨੇਕ ਭਗਤ ਬੰਧਨ ਨਿਤ ਕਰ ਹੈ
2: ਚਰਨ ਕਮਲ ਹਿਰਦੇ ਸਿਮਰੇ
1: ਸਤਿ ਬਲਹਾਰੀ ਸਤਿਗੁਰੇ ਆਪਣੇ
0: ਪ੍ਰਭ

0: ਅਚੁਭ ਦੇ ਸੇਵਕ
1: ਮੋਹ ਮਾਇਆ ਕੇ ਸੰਗ ਨ ਲੇਪਾ ਅੰਧਕਾਰ ਦੀ ਪਰਗਾਸੇ ਆਤਮਾ ਠਾਡ ਵਰਤਾਈ ਜਨ ਮਰਨ ਕੇ ਮਿਟੇ ਆਂਦੇਸੇ
0: ਪੂਰਨ ਉਪਦੇਸੇ
1: ਫੌਜੂ ਕਾ ਨਰ ਪੋਹੇ ਬਸੇ ਜਿਸਕਾ ਸਾਧਨ ਕਿਰਪਾ ਧਾਰੀ ਨਿਤ ਬਾਈ ਚੁੱਕੇ ਭ੍ਰਮ ਗਵਨ ਨਿਰਗੁਣ ਆਪ ਸਰਗੁਣ ਪੀਓਹੀ ਆਪਣੇ ਚਰਿਤ ਪ੍ਰਭ ਆਪ ਬਣਾਏ
0: ਆਪਣੀ ਕੀਮਤ
1: ਦੂਜਾ ਨਾਹੀਂ ਕੋਈ ਪੋਤ ਪੋਤ ਰਵਿਆ ਰੂਪ ਰੰਗ।

0: ਪਾਠ ਪੜੀ ਸੰਤ ਜਨਾ ਮਿਲ ਕਰੋ ਵਿਚਾਰ
1: ਏਕ ਸਿਮਰ ਨਾਮ
0: ਅਧਾਰ ਔਰ ਪਾਪ ਸਾ ਮੀਤ ਬਿਸਾਰ
2: ਹਉ ਤਮਰ ਪ੍ਰੇਮ ਧਾਰੋ
0: ਕਰਨ ਕਾਨ ਸੋ ਪ੍ਰਭ ਸਮਰੱਥ
1: ਕਰੇ ਨਾਮ ਹਰ ਵਤਿ
0: ਹੋ ਤਨ ਸੰਤ ਹੋ ਭਗਵੰਤ
2: ਨਿਰਮਲ ਮੰਤ
0: ਏਕ ਆਸ ਰੱਖੋ ਮਨ ਮਾਹੇ
1: ਸਰਨੋ ਨਾਨਕ ਮਿਲ ਜਾਏ
0: ਜੇ ਤਨ ਕੋ ਚਾਰ ਕੋਣ ਟੁੱਟਤਾ ਹੈ
1: ਤਨ ਸੇਵਾ ਤੇ ਪਾਵੇ
0: ਜਸੋ ਕੋ ਨਿਤ ਬਾਸੈ ਮੀਤ
1: ਸੋ ਸਾਧੀ ਸੰਗ ਪ੍ਰੀਤ
0: ਜਸੋ ਬਾ ਕੋ ਕਰੇ ਭਲੀ ਕਰਨੀ
1: ਸੋ ਬਾ ਭਜ ਹਰ ਕੀ ਕਰਨੀ
0: ਅਨੇਕੋ ਪਾਵੀ ਰੋਗ ਨਾ ਜਾਏ
1: ਮਿਟੇ ਅਰੋਗ ਲਾਏ
0: ਸਭ ਨਿਧਾਨ ਮੈਂ ਹਰ ਨਾਮ ਨਿਧਾਨ
2: ਨਿਰੰਤਰ ਕੈ ਪ੍ਰਵਾਨ
0: ਮਨ ਵਰ ਬੁੱਧ ਹਰ ਕਹਿ ਨਾਏ
1: ਜਿਸ ਤਾਵਤ ਆਵੇ ਛਾਏ
0: ਕਾ ਕੋ ਬਿਗਨ ਨਾ ਲਾਗੈ ਕੋਈ ਕਲ ਦਾਦੀ ਠਾਡਾ ਹਰ ਨਾਉ
1: ਸੁਨ ਸਦਾ ਸੁਖਤਾਉ
0: ਪਾਵੈ ਸੇ ਪੂਰਨ ਹੋਏ ਆਸ
1: ਪ੍ਰਗਾਸ
0: ਕਰ ਜਾਏ ਬਸੇ ਅਬਨਾਸੀ
1: ਕਾਟੀ ਜਮ ਫਾਸੀ
0: ਅਤ ਬਿਜਾ

0: ਵਿਚਾਰੇ
1: ਹਰ ਕੀ ਬਾਤ ਕਰੂ ਮਨ ਲਾਏ
0: ਮਨ ਫੁਲ ਪਾਏ
1: ਸੰਗਨਾ ਚਾਸ ਤੇਰਾ ਧਨਾ
0: ਲਪਟਾਵੇ ਮੂਰਖ ਮਨਾ
1: ਤਮੀਦ ਕਟਾਂਬੇ ਅਰ ਬਨਤਾ
2: ਤੂੰ ਕਉਨ ਸਨਾਤਾ
1: ਰਾਜ ਰੰਗ ਮਾਇਆ ਬਿਸਤਾਰ
0: ਤੂੰ ਕਉਨ ਛੁਟਕਾਰ
1: ਹਸ ਹਾਤੀ ਰਾਤ ਸਵਾਰੀ ਜੈਂਦੀਏ ਤਿਸ ਬੁੱਝੇ ਨਾ ਬਗਾਨਾ ਹਰ ਕੀ ਮਤ ਲੈ ਆਨੇ ਹਰ ਕੀ ਬਾਤ ਕਰੋ ਮਨ ਮੀਤ ਕਮਲ ਰਾਖੋ ਮਨ ਮਾਹੇ ਆਪ ਜਪ ਅਵਰਾ ਨਾਮ ਜਪਾਵ ਸਾਰ ਗੁਰ ਸਤ ਹਰ ਕੋ ਨਾਉ ਗੁਣ ਗਾਵਤ ਤਰੀ ਉਤਰ ਸਮੈਲ ਹੋਇਆ ਚੰਦ ਬਸੇ ਸੁਖ ਨਾਲ ਸਾੜ ਸਿਆਣ ਬਸਗਲੀ ਮਨਾ ਹਰ ਪੂੰਜੀ ਸਾਂਝ ਕਰੋ ਵਿਵਹਾਰ ਨਰ ਅੰਦਰ ਏਕੋ ਦੇਗਾ ਏਕੋ ਜਪ ਏਕੋ ਸਲਾਹੇ ਏਕ ਸਕੇ ਗੁਣ ਗਾਵਨ।

0: ਅਵਧੀ ਜਾਚਕ ਜਨ ਜਾਚੈ ਪ੍ਰਭਦਾਨ
1: ਕਿਰਪਾ ਦੇਵੋ ਹਰਿ ਨਾਮ
0: ਸਾਧਨਾ ਕੀ ਮੰਗ ਤੂਰਾ
1: ਬ੍ਰਹਮ ਮੇਰੀ ਸਦਾ
0: ਸਦਾ ਸਦਾ ਪ੍ਰਭ ਕੇ ਗੁਣ ਗਾਵੋ
1: ਸਦਾ ਸਦਾ ਪ੍ਰਭ ਕੇ ਗੁਣ ਗਾਵੋ
0: ਜਨ ਕਮ

0: ਜੰਤਰਪਤਾ ਨੇ ਵਰ ਭਰੇ ਪ੍ਰੇਮ ਰਸ
1: ਰੰਗਿਆ
0: ਸਭ ਤਿਆਗ
1: ਭਾਗੀ
0: ਜਪਿਆ ਪ੍ਰਭ ਸੁਈ
1: ਨਾਨਕ ਨਾਮ ਤੇ ਸੁਖ ਹੋਏ।

0: ਕਹੀ ਨਾ ਜਾਏ
1: ਨਾਨਕ
0: ਰੱਬ ਸੰਦ ਦੀਨ ਦਇਆਲੇ ਨਾਥ ਨਾਥ ਗੋਬਿੰਦ ਗੋਪਾਲ
1: ਕਰਤ ਬਲਾਲੋ।

0: ਬੀਚ ਅਜਾਨ
1: ਮਨ ਤੁਮਰੇ ਸਰਨ ਭਗਵਾਨ
0: ਸਰਬ ਬੇਕੁੰਠ ਮੁਕਤ ਮੋਖ ਪਾਏ
1: ਏਕ ਨਿਤ ਹਰਿ ਗੁਣ ਗਾਏ
0: ਹਰਿਕ ਰਾਜ ਭੋਗ ਬੜਿਆਈ
1: ਹਰਿ ਕੇ ਨਾਮ ਕੀ ਕਥਾ ਮਨ ਪਾਈ
0: ਭਉ ਭੋਜਨ ਕਾ ਪ੍ਰਸੰਗੀਤ
1: ਜਤੀ ਹਰਿ ਗੀਤ
0: ਹਰਿ ਸੁ ਕਰਨੇ ਸੋਭਾ ਧਨਵੰਤ
1: ਸਹਿ ਗੁਰੂ ਗੁਰਮੰਤ।

ਧਾਰੇ ਕਾਸਨਾ ਦ੍ਰਿਸ਼ਟੇਤਾ ਜਬ ਧਾਰੇ ਆਪਣ ਸੁਨ ਸਮਾਦ ਜਬ ਇਸਕਾ ਬਾਰਨ ਚਿਹਨ ਨ ਜਾਪਤ ਜਬ ਆਪਣ ਆਪ ਆਪਾਰ ਬ੍ਰਹਮ ਆਪਣ ਖੇਲ ਆਪ ਵਰਤੀਜਾ ਜਬ ਹੋਵਤ ਪ੍ਰਭ ਕੇਵਲ ਧਨੀ ਜਬ ਇੱਕ ਹਰ ਗਵਾ ਪਾਰ ਜਬ ਨਿਰਗੁਣ ਪ੍ਰਭ ਸਹਿਜ ਸੋ ਭਾਏ ਜਬ ਆਪ ਹੈ ਆਪ ਆਪਣੀ ਜੋਤ ਧਰ ਆਪਣ ਜਲ ਦੇ ਆਪ ਕਰਨ ਹਾਰ ਅਵਨਾਸੀ ਸੁਖ ਆਪਣ ਆਸਣ ਜਬ ਪੂਰਨ ਕਰਤਾ ਪ੍ਰਭ ਸੋਏ ਜਬ ਭਗਤ ਅਗੋਚਰ ਪ੍ਰਭ ਏਕਾ।

ਜੈ ਜੋਤ ਸਰੂਪੀ ਜੋਤ ਸੰਗ ਸਮਾਵੈ ਕਰਨ ਕਰਾਵਣ ਕਰਨ ਹਾਰ ਜਬ ਆਪਣੇ ਸੋਭਾ ਆਪਣ ਸੰਗ ਬਣਾਏ ਜੈ ਸਰਬ ਕਲਾ ਪੇ ਪਰ ਬੀਨ ਜਬ ਆਪਣੇ ਆਪ

0: ਜਦ ਸਭਾਵੇ ਤਾਂ ਸਰਟੂ ਪਾਈ
1: ਆਪਣੇ ਭਾਣੇ ਲੈ ਸਮਾਏ
0: ਤੁਮ ਤੇ ਪੈਨ ਨਹੀਂ ਕਥ ਹੋਏ
1: ਸੂ ਸਭ ਜਗਤ ਪਰੋਏ
0: ਜਾ ਕੋ ਪ੍ਰਭ ਜੀਉ ਆ ਬਜਾਏ
1: ਸਚ ਨਾਮ ਸੋਈ ਜਨ ਪਾਏ
0: ਸੋ ਸਮੰਦਾਰ ਸੀ ਤਤ ਕਾ ਬੀਤਾ

0: ਆਪਣੇ
1: ਕਰਤ ਪੰਜਾਨ ਹੈ ਆਪ ਵਾਲੇ ਜੀਅਨ ਬਾਤ ਪਾਵੇ ਤਿਸ ਲਈ ਮਲਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਜਨ ਲਾਗਾ ਰੇ
2: ਕਹਿਣਾਏ
1: ਕੋ ਸੇਵਾ ਬਣ ਆਈ
2: ਪਰਮ ਪਦ ਪਾਏ
1: ਤੇ ਉਪਰ ਨਹੀਂ ਵਿਚਾਰ
2: ਮਨ ਬਸਿਆ

0: ਪੈਰ ਪ੍ਰਾਪੇ ਕੋ ਨੇਰਾ ਸੋਨ ਉਪਦੇਸ ਹਰਦੇ ਬਸਾਓ ਹਲਤ ਪਾਲਤ ਦੁਲੇ ਹੋ ਸਵਾਰ ਗੁਰ ਪੂਰੇ ਦੀ ਪੂਰੀ ਦੀਖਿਆ
1: ਮਨ ਬਸੇ ਸਾਜ ਪ੍ਰੀਖਿਆ
0: ਮਨ

0: ज्ञान निरंजन दिया अज्ञान देर विनाश हर कृपा ते संत भेटिया नानक मन पर
1: संत संग अंत पब डीठा सगल समेगरी एक सकट माहे नानद अमृत प्रब का नाम सुन समाद अनहत नाद तन देखिया जिस आप दिखाए सो अंदर सो बार अनंत
0: भगवंत
1: धन माहे आकाश प्याल बंधन पर्वत पार ब्रह्म ਕੌਣ ਪਾਣੀ ਬੈਸੰਤਰ ਮਾਹੇ
0: ਗੁਣ ਮੈਂ ਤਿਸੇ ਸਮਾਏ
1: ਤੇ ਬਨ ਨਹੀਂ ਕੋਟਾਉ
0: ਪ੍ਰਸ਼ਾ ਨਾਨਕ ਸੁਪਾਉ
1: ਮੇਲ ਪ੍ਰਾਨ ਸਮਰਤ ਮੈਂ ਦੇਖ
0: ਸੁਰ ਖਤਰ ਮੇਕ
1: ਬਾਣੀ ਪ੍ਰਭ ਕੀ ਸਭ ਕੋ
0: ਬੋਲੇ
1: ਕਲਾ ਕਰ ਖੇਲੇ ਖੇਲਾ ਹਰ ਜੋਤ ਮੈਂ ਜਾਗੀ ਜੋਤ
0: ਸਵਾਮੀ ਉਤਪੋਤ
1: ਹਰ ਪ੍ਰਸਾਦ ਪਰਮ ਕਾ ਨਾਸ
0: ਸੰਤ
1: ਜਨਾ ਕਾ ਪੇਖਣ ਸਭ ਬ੍ਰਹਮ
0: ਸੰਜਨਾ ਦੇ ਸਭ ਕਰਮ
1: ਸੰਤ ਜਨਾ ਸੁਣੇ ਸੋ ਬਚਨ
0: ਸਰਵਵਿਆਪੀ ਰਾਮ ਸਿੰਘ ਰਚਨ
1: ਜਿਨ ਜਾਤਾ ਦਿਸ ਕੀ ਇਹ ਰਹਿਤ
0: ਬਚਨ ਸਾਧੂ ਸਭ ਕੈਦ
1: ਜੋ ਜੋ ਹੋਏ ਸੋਈ ਸੁਖ ਮਾਨੈ ਅੰਦਰ ਵਸੇ ਬਾਰ ਵੀ ਉਹੀ
0: ਨਾਨਕ ਦਰਸ਼ਨ ਦੇ ਸਭ ਹੋਈ
1: ਆਪ ਸਤ ਕੀਆ ਸਭ ਸਤ
0: ਬਦੇ ਸਗਲੀ ਉਤਪਤ
1: ਭਾਵੇ ਤਾਂ ਕਰੇ ਵਿਸਥਾਰ
0: ਭਾਵੇ ਤਾਂ ਇੱਕ ਅੰਕਾਰ
1: ਅਨੇਕ ਕਲਾ ਲਖੀ ਨਾ ਜਾਏ ਕਵਨ ਨਿਕਟ ਕਵਨ ਕਹੀਏ ਦੂਰ
0: ਆਪੇ ਆਪ ਪਰ
1: ਅੰਤਰਗਤ ਜਸੇ

0: ਨਾਨਕ ਖੇਲ ਬਣਾਇਆ
1: ਆਗਿਆਕਾਰੀ ਕੀ ਨੀ ਮਾਇਆ
0: ਸਭ ਕੇ ਮਤ ਅਲਪਤੋ ਰਹਿ
1: ਜੋ ਕਿਛੁ ਕਹਿਣਾ ਸੋ ਆਪੇ ਕਹੇ
0: ਆਗਿਆ ਆਵੇ ਆਗਿਆ ਜਾਏ
1: ਨਾਨਕ ਜਾ ਪਾਵੇ ਤਾਂ ਲੈ ਸਮਾਏ
0: ਨਿਤੇ ਹੋਏ ਸੋ ਨਾਹੀ ਬੁਰਾ
1: ਬੁਰੇ ਕੋਣ ਕਿਛੇ ਕਰਿਆ।

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੋਹਣਾ ਉਪਦੇਸ਼
0: ਨਿਕਟ ਕਰ ਭੇਖ
1: ਸਾ ਸਾ ਸਮਰੋ ਗੋਬਿੰਦ
0: ਅਨੰਤਰ ਕੀ ਉਤਰੇ ਚਿੰਤ
1: ਆਸ ਨਿਤ ਤਿਆਗ ਹੋ ਤਰੰਗ
0: ਅੰਜਨਾ ਕੀ ਧੂਲ ਮਨ ਮੰਗੇ
1: ਆਪ ਛੋੜ ਬੇਨਤੀ ਕਰੋ
0: ਸਾਗਰ ਸਾਗਰ ਕਰੋ
1: ਤਨ ਕੇ ਪਰਲੇ ਹੋ ਭੰਡਾਰੇ
0: ਪੂਰੇ ਨਮਸਕਾਰ
1: ਹੇ ਕੁਸਲ ਸਹਿਜ ਆਨੰਦ।

0: ਸਬਰੇ ਨਾਮ
1: ਅੰਮ੍ਰਿਤ ਨਾਮ ਸਾ ਸਿਮਲੈ
0: ਸੋ ਪ੍ਰਸੰਨ ਭਏ ਗੁਰਦੇਵਾ
1: ਭਏ ਸੇਵਕ ਕੀ ਸੇਵ
0: ਹਾਲ ਜੰਜਾਲ ਬਕਾਰ ਤੇ ਰਹਤੇ
1: ਰਾਮ ਨਾਮ ਸੂਰਸਨਾ ਕਹਤੇ
0: ਕਰ ਪ੍ਰਸਾਦ ਦਇਆ ਪ੍ਰਭ ਧਾਰੀ
1: ਨਾਨਕ ਨਿਧੀ ਕੇ ਹਮਾਰੇ
0: ਨਭ ਕੀ ਉਤਤ ਕਰੋ ਸੰਤ ਮੀਤ
1: ਸਾਵਧਾਨੇ ਕਰ ਦਰ ਚੀਤ
0: ਸੁਖਮਨੀ ਸਾਜ ਗੋਬਿੰਦ ਗੁਣ ਨਾਮ
1: ਇਸ ਮਨ ਬਸੇ ਸੋ ਹੋਰ ਨਾਮ
0: ਸਭ ਸਾਦਾ ਕੀ ਪੂਰਨ ਹੋਏ
1: ਰਾਮ ਗੁਰਪੁਰ ਸਭ ਲੋਏ
0: ਸਭ ਤੇ ਉਜ ਪਾਏ ਅਸਥਾਨ ਹਰ ਤਨ ਖਾਟ ਚਲੇ ਜਨ ਸੋਏ ਖੇਮ ਸ਼ਾਂਤ ਰਿਧ ਨਾਮ ਨਿਧਾ
1: ਬੁੱਧ ਗਿਆਨ ਸਰਵ ਤੈ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ
1: ਉੱਤਮ ਇਸ਼ਨਾਨ
0: ਚਾਰ ਪਦਾਰਥ ਕਮਲ ਪ੍ਰਗਾਸ
1: ਸਗਲ ਦੇ ਉਦਾਸ
0: ਸੁੰਦਰ ਚਤੁਰ ਤਤ ਕਾ ਬੇਤਾ
1: ਸਮਦਰਸੀ ਏਕ ਦਿਸ਼ਟੇਤਾ
0: ਇਹ ਫਲ ਤਿਸ ਜਨ ਕੇ ਮੁਖ ਭਣੇ
1: ਗੁਰੂ ਨਾਨਕ ਨਾਮ ਬਚਨ ਮਨ ਸੁਣੇ
0: ਇਹ ਨਿਧਾਨ ਜਪੇ ਮਨ ਕੋਏ
1: ਜੁਗਮੇ ਤਾਂ ਕੀਰਤ ਹੋਏ
0: ਗੁਣ ਗੋਬਿੰਦ ਨਾਮ ਧੁਨ ਬਾਣੀ
1: ਸਿਮਰ ਸ਼ਾਸਤਰ ਵੇਦ ਬਖਾਣੀ
0: ਸਗਲ ਮਤਾਂਤ ਕੇਵਲ ਹਰ ਨਾਮ
1: ਗੋਬਿੰਦ ਭਗਤ ਕੇ ਮਨ ਬਿਸਰਾਮ
0: ਕੋਟ ਅਪਰਾਧ ਸਾਧ ਸੰਗ ਮਿਟਾਇ
1: ਜਨਤੇ ਜਨਤੇ ਛੁਟੇ
0: ਜਾ ਕੇ ਮਤ ਕਰਮ ਪ੍ਰਭ ਪਾਏ
1: ਨਾਨਕ ਤੇ ਆਏ
0: ਜਿਸ ਮਨ ਬਸੇ ਸੁਣੇ ਲਾਏ ਪ੍ਰੀਤ
1: ਜਨ ਆਵੇ ਹਰ ਪ੍ਰਭ ਜੀ
0: ਜਨਮ ਮਰਨ ਤਾ ਕਾ ਦੁਖ ਨਵਾਰਿਆ
1: ਦੇ ਤਤਕਾਲ ਉਧਾਰੇ
0: ਨਿਰਮਲ ਸੋਭਾ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸਾਧ ਗਾ ਬਣਾਈਆਂ ਸਭ ਤੋਂ ਤਾਂ ਗਾਓ ਹਰੀ ਕੇ ਰਾਮ ਜਿੰਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹਿਣ ਨਾਲੇ ਹਰ ਨਾਲ ਤੂੰ ਮਨ ਮੇਰੇ ਦੂ ਸਭ ਸਾਰਨਾ ਅੰਗੀਕਾਰੋ ਕਰੇ ਤੇਰਾ ਕਾਰ ਸਾਹਿਬ ਸਵਾਰਨਾ ਸਭ ਨਾ ਗੱਲਾਂ ਸਮਰਾ ਸਵਾਮੀ ਸੋ ਕੋ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਹਰਨਾਲੇ ਸਾਚੇ ਸਾਹਿਬਾਂ ਕਿਆ ਨਾ ਹੀ ਕਰ ਤੇਰੇ ਘਰ ਤਾਂ ਤੇਰੇ ਸਖ ਸਹਿਜੇ ਦੇ ਸੋ ਪਾਵੇ ਸਦਾ ਸਹਿਤ ਰਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਾਹ ਗਵਾਈਆਂ ਕਰ ਸਾਂ ਸੁੱਖ ਮਨ ਆਏ ਵਸਿਆ ਜਿਨ ਸਾਂਸਾ ਪਜਾਈਆਂ ਸਦਾ ਕਰਵਾਣ ਕੀਤਾ ਗੁਰਬਟ ਜਹਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸਾਹਿਤ ਘਰ ਸਵਾਗੇ ਘਰ ਸਵਾਗੇ ਸਾਧ ਵਾਜੇ ਕਲਾਂ ਜਿਤ ਕਰ ਧਾਰੀਆਂ ਪੰਜ ਦੂਰਾ ਸਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਨ ਕਿਸ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖਵਾ ਤਿਤ ਘਰ ਹਨ ਵਾਜੇ ਆਨੰਦ ਸੁਣੋ ਬਟ ਭਾਗਿਓ ਸਗਲ ਮਰੋ ਪੂਰੇ ਪਾਰ ਬਹਿ ਪਾਇਆ ਉਤਰੇ ਸਗਲ ਵਸੂਰੇ ਦੂਖ ਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਾਧ ਭੈ ਸਰਦੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿਤੇ ਵੇ ਸਤਿਗੁਰਿਆ ਭਰਪੂਰੇ ਬਨਵੰਤ ਨਾਨਕ ਚੰਨ ਲਾਗੇ ਵਾਜੇ ਧੂਰੇ ਸੁਣ ਤੇ ਪਨੀਤ ਕਹਿਤੇ ਪਵੈਤੋ ਸਤਿਗੁਰਿਆ ਭਰਪੂਰੇ ਬਨਵੰਤ ਨਾਨਕ

ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ।

artículo telefónico. ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਹਮੇ ਉਗਣ ਭਰੇ ਗੁਣਾਏ ਅੰਮ੍ਰਿਤ ਛਾੜ ਵਿਖੇ ਬੇਖਾਈ ਮਾਇਆ ਮੋਹ ਭਰੂ ਵੈ ਭੁੱਲਿਆ ਸੁਪਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਬੰਦ ਸੁਣਿਓ ਗੁਰ ਸੰਗਤ ਤੇ ਮਲੰਤ ਜਮ ਤਰਾਸ ਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਇੱਕ ਅਰਦਾਸ ਪਾਠ ਕੀਰਤ ਕੀ

ਤ੍ਰਿਸ਼ਨਾਗਨ ਪ੍ਰਭ ਆਪ ਬੁਝਾਏ। ਨਾਨਕ ਉਦਰੈ ਪ੍ਰਭ ਸਰਣਾਏ।